0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਜ਼ਿੰਦਗੀ ਸਭ ਨੂੰ ਇੱਕੋ ਜਿਹੀ ਮਿਲਦੀ ਹੈ, ਬਸ ਜਿਉਣ ਦੀ ਸਮਝ ਹਰ ਇੱਕ ਨੂੰ ਆਪ ਸਿੱਖਣੀ ਪੈਂਦੀ ਹੈ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਸਿਹਤ ਸੰਭਾਲ ਲੜੀ ਹੇਠ ਰੇਬੀਜ਼ ਕਾਰਨ ਇਲਾਜ ਅਤੇ ਬਚਾਅ ਵਿਸ਼ੇ ਤੇ ਡਾਕਟਰ ਨਵਨੀਤ ਸਿੰਘ ਗਿੱਲ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰਨਗੇ ਬਲਵਿੰਦਰ ਸਿੰਘ। ਇਸ ਤੋਂ ਇਲਾਵਾ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ੇ ਤੇ ਕੁਝ ਖਾਸ ਗੱਲਾਂ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਭੂਗੋਲਿਕ, ਭਾਸ਼ਾਈ, ਧਾਰਮਿਕ ਤੇ ਸੱਭਿਆਚਾਰਕ ਵਿਭਿੰਨਤਾ ਦੇ ਬਾਵਜੂਦ ਇੱਕ ਗਹਿਰੀ ਰਾਸ਼ਟਰੀ ਏਕਤਾ ਕਾਇਮ ਹੈ। ਅਨੇਕਤਾ ਵਿੱਚ ਏਕਤਾ ਸਿਰਫ ਇੱਕ ਨਾਰਾ ਨਹੀਂ, ਸਗੋਂ ਭਾਰਤੀ ਸਮਾਜ ਦੀ ਮੂਲ ਆਤਮਾ ਅਤੇ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਭਾਰਤ ਵਿੱਚ ਲਗਭਗ ਸਾਰੇ ਪ੍ਰਮੁੱਖ ਧਰਮ ਹਿੰਦੂ, ਇਸਲਾਮ, ਸਿੱਖ, ਈਸਾਈ, ਬੌਧ, ਜੈਨ ਤੇ ਹੋਰ ਸ਼ਾਂਤੀ ਨਾਲ ਰਹਿੰਦੇ ਨੇ। ਇੱਥੇ 1000 ਤੋਂ ਵੱਧ ਭਾਸ਼ਾਵਾਂ ਤੇ ਬੋਲੀਆਂ ਬੋਲੀਆਂ ਜਾਂਦੀਆਂ ਨੇ। ਉੱਤਰੀ ਭਾਰਤ ਦੇ ਠੰਡੇ ਪਹਾੜੀ ਇਲਾਕਿਆਂ ਤੋਂ ਲੈ ਕੇ ਦੱਖਣੀ ਭਾਰਤ ਦੇ ਗਰਮ ਤਟੀ ਖੇਤਰਾਂ ਤੱਕ, ਪੂਰਬੀ ਭਾਰਤ ਦੀ ਹਰਿਆਲੀ ਤੋਂ ਲੈ ਕੇ ਪੱਛਮੀ ਰਾਜਸਥਾਨ ਦੇ ਰੇਤਲੇ ਮਾਰੂਥਲਾਂ ਤੱਕ, ਰਹਿਣ ਸਹਿਣ, ਖਾਣ ਪੀਣ, ਪਹਿਰਾਵੇ ਤੇ ਰੀਤੀ ਰਿਵਾਜ਼ਾਂ ਵਿੱਚ ਬਹੁਤ ਅੰਤਰ ਹੈ। ਫਿਰ ਵੀ ਇਹ ਸਾਰੀ ਵਿਭਿੰਨਤਾ ਇੱਕ ਸਾਂਝੀ ਰਾਸ਼ਟਰੀ ਏਕਤਾ ਵਿੱਚ ਘੁਲ ਮਿਲ ਜਾਂਦੀ ਹੈ। ਇੱਕ ਝੰਡਾ, ਇੱਕ ਸੰਵਿਧਾਨ, ਇੱਕ ਰਾਸ਼ਟਰੀ ਗੀਤ ਤੇ ਇੱਕ ਸਾਂਝਾ ਇਤਿਹਾਸ ਸਾਨੂੰ ਇੱਕ ਰਾਸ਼ਟਰ ਬਣਾਉਂਦੇ ਨੇ। ਇਸ ਏਕਤਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਪ੍ਰਾਚੀਨ ਕਾਲ ਤੋਂ ਹੀ ਭਾਰਤੀ ਚਿੰਤਕਾਂ ਨੇ ਵਾਸੁਦੇਵ ਕੁਟੰਬਕਮ ਤੇ ਸਰਵ ਧਰਮ ਸੰਭਾਵ ਦੇ ਆਦਰਸ਼ਾਂ ਨੂੰ ਅਪਣਾਇਆ। ਮੱਧ ਕਾਲ ਵਿੱਚ ਭਗਤੀ ਤੇ ਸੂਫੀ ਲਹਿਰਾਂ ਨੇ ਧਾਰਮਿਕ ਭੇਦਭਾਵ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਧੁਨਿਕ ਯੁੱਗ ਵਿੱਚ ਸੁਤੰਤਰਤਾ ਸੰਘਰਸ਼ ਨੇ ਸਾਰੀਆਂ ਭਾਸ਼ਾਵਾਂ, ਧਰਮਾਂ ਤੇ ਖੇਤਰਾਂ ਦੇ ਲੋਕਾਂ ਨੂੰ ਇੱਕ ਮੰਚ ਤੇ ਲਿਆਂਦਾ। ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ ਤੇ ਹੋਰ ਅਨੇਕਾਂ ਆਗੂਆਂ ਨੇ ਰਾਸ਼ਟਰੀ ਏਕਤਾ ਨੂੰ ਹੀ ਆਪਣੀ ਲੜਾਈ ਦਾ ਆਧਾਰ ਬਣਾਇਆ। ਸੁਤੰਤਰ ਭਾਰਤ ਦੇ ਸੰਵਿਧਾਨ ਨੇ ਇਸ ਏਕਤਾ ਨੂੰ ਸੰਸਥਾਗਤ ਰੂਪ ਦਿੱਤਾ ਤੇ ਧਰਮ ਨਿਰਪੱਖਤਾ, ਲੋਕਤੰਤਰ ਤੇ ਸਮਾਨਤਾ ਦੇ ਸਿਧਾਂਤਾਂ ਰਾਹੀਂ ਇਸ ਨੂੰ ਮਜ਼ਬੂਤ ਕੀਤਾ। ਫਿਰ ਵੀ ਅੱਜ ਦੇ ਯੁੱਗ ਵਿੱਚ ਇਸ ਏਕਤਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਹੈ। ਖੇਤਰੀਵਾਦ, ਭਾਸ਼ਾਵਾਦ, ਧਾਰਮਿਕ ਕੱਟੜਤਾ ਤੇ ਰਾਜਨੀਤਿਕ ਧਰੁਵੀਕਰਨ, ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖਿਆ, ਸਹਿਨਸ਼ੀਲਤਾ ਤੇ ਸੰਵਾਦ ਦੀ ਲੋੜ ਹੈ। ਨੌਜਵਾਨ ਪੀੜ੍ਹੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਭਿੰਨਤਾ ਕਮਜ਼ੋਰੀ ਨਹੀਂ, ਸਗੋਂ ਰਾਸ਼ਟਰ ਦੀ ਅਸਲੀ ਤਾਕਤ ਹੈ। ਇਸ ਏਕਤਾ ਨੂੰ ਸੁਰੱਖਿਅਤ ਤੇ ਮਜ਼ਬੂਤ ਰੱਖਣਾ ਹਰ ਭਾਰਤੀ ਨਾਗਰਿਕ ਦੀ ਸਮੂਹਿਕ ਜ਼ਿੰਮੇਵਾਰੀ ਹੈ। ਤੇ ਆਓ ਹੁਣ ਸੁਣਦੇ ਹਾਂ ਸਿਹਤ ਸੰਭਾਲ ਲੜੀ ਹੇਠ ਰੇਬੀਜ਼ ਕਾਰਨ ਇਲਾਜ ਅਤੇ ਬਚਾਅ ਵਿਸ਼ੇ ਤੇ ਡਾਕਟਰ ਨਵਨੀਤ ਸਿੰਘ ਗਿੱਲ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ।
1: ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਕਾਫੀ ਹੋ ਰਹੀਆਂ ਨੇ, ਤੇ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਕੁੱਤੇ ਦੇ ਕੱਟਣ ਨਾਲ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਕਈ ਵਾਰੀ ਇੱਕ ਰੈਬੀਜ਼ ਨਾਂ ਦੀ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਰੈਬੀਜ਼, ਜਿਹਨੂੰ ਕਿ ਪੰਜਾਬੀ ਦੇ ਵਿੱਚ ਅਸੀਂ ਹਲਕਾ ਦੀ ਬਿਮਾਰੀ ਜਾਂ ਹਲਕਾ ਦਾ ਰੋਗ ਵੀ ਕਹਿੰਦੇ ਹਾਂ, ਕਿ ਹਲਕਾ ਕੁੱਤਾ ਕੱਟ ਜਾਏ ਤਾਂ ਇਹ ਇਨਸਾਨ ਨੂੰ ਇਹ ਬਿਮਾਰੀ ਹੋ ਸਕਦੀ ਹੈ। ਅਤੇ ਇਹ ਰੈਬੀਜ਼ ਰੋਗ ਹੈ ਕੀ ਅਤੇ ਇਹਦੇ ਕੀ ਕਾਰਨ ਨੇ, ਕੀ ਇਹਦੇ ਲੱਛਣ ਨੇ, ਇਹਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ ਜਾਂ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਸਿਹਤ ਸੰਭਾਲ ਵਿੱਚ। ਅਤੇ ਸਾਨੂੰ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਨਵਨੀਤ ਸਿੰਘ ਗਿੱਲ, ਜੋ ਕਿ ਸੀਨੀਅਰ

0: ਕੰਸਲਟੈਂਟ ਇੰਟਰਨਲ ਮੈਡੀਸਨ ਨੇ ਡਾਕਟਰ ਨਵਨੀਤ ਸਿੰਘ ਗਿੱਲ ਜੀ, ਸਭ ਤੋਂ ਪਹਿਲਾਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ। ਅਤੇ ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਇਹ ਰੈਬੀਜ਼ ਹੈ ਕੀ, ਸਾਨੂੰ ਇਹਦੇ ਬਾਰੇ ਦੱਸੋ।
1: ਰੈਬੀਜ਼ ਜਿਹੜੀ ਹੈ ਕਿ ਜਿਹਨੂੰ ਕਿ ਆਪਾਂ ਹਲਕਾ ਦੀ ਬਿਮਾਰੀ ਵੀ ਕਹਿੰਦੇ ਹਾਂ, ਇਹ ਇੱਕ ਵਾਇਰਸ ਇਨਫੈਕਸ਼ਨ ਹੈ ਜਿਹੜੀ ਕਿ ਰੈਬਡੋਵਾਇਰਸ ਪਰਿਵਾਰ, ਜਿਹੜਾ ਇੱਕ ਵਾਇਰਸ ਦਾ ਪਰਿਵਾਰ ਹੁੰਦਾ ਹੈ, ਉਹਦੇ ਵੱਲੋਂ ਇਹ ਫੈਲਦੀ ਹੈਗੀ ਹੈ। ਇਹਨੂੰ ਆਪਾਂ ਹਾਈਡਰੋਫੋਬੀਆ ਵੀ ਕਹਿੰਦੇ ਹਾਂ। ਇਹ ਇੱਕ ਤਰ੍ਹਾਂ ਦੀ ਸੰਚਾਰੀ ਬਿਮਾਰੀਆਂ ਦੀ ਸ਼੍ਰੇਣੀ ਵਿੱਚ ਆਉਂਦੀ ਹੈ, ਜੋ ਕਿ ਜੰਗਲੀ ਜਾਨਵਰਾਂ ਜਾਂ ਫਿਰ ਜਿਹੜੇ ਆਪਣੇ ਪਾਲਤੂ ਜਾਨਵਰ ਹੁੰਦੇ ਆ ਕਈ, ਉਹਨਾਂ ਦੇ ਕੱਟਣ ਦੇ ਨਾਲ ਫੈਲਦੀ ਹੈਗੀ ਹੈ। ਇਹ ਜ਼ਿਆਦਾਤਰ ਅਫਰੀਕਾ ਅਤੇ ਦੱਖਣ ਪੂਰਵ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਦੇਖੀ ਜਾਂਦੀ ਹੈ। ਜੇ ਆਪਾਂ ਇਹਦਾ ਇੱਕ ਡਾਟਾ ਦੇਖੀਏ ਤਾਂ ਪੂਰੇ ਵਿਸ਼ਵ ਦੇ ਵਿੱਚ 60,000 ਦੇ ਤਕਰੀਬਨ ਜਿਹੜੀਆਂ ਮੌਤਾਂ ਹੈਗੀਆਂ ਉਹ ਰੇਬੀਜ਼ ਦੇ ਕਾਰਨ ਹੁੰਦੀਆਂ ਹੈਗੀਆਂ। ਹਿੰਦੁਸਤਾਨ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 90 ਲੱਖ ਲੋਕ ਇਸ ਰੇਬੀਜ਼ ਤੋਂ ਜਾਂ ਜਮ ਕੁੱਤੇ ਦੇ ਜਾਂ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਪ੍ਰਭਾਵਿਤ ਹੁੰਦੇ ਹੈਗੇ। ਜੇ ਆਪਾਂ ਗੱਲ ਕਰੀਏ ਕਿ ਨਿਊਜ਼ੀਲੈਂਡ ਹੋ ਗਿਆ, ਜਿਵੇਂ ਆਸਟ੍ਰੇਲੀਆ ਹੋ ਗਿਆ, ਆਈਸਲੈਂਡ, ਤਾਈਵਾਨ, ਜਪਾਨ ਅਤੇ ਸਾਈਪਰਸ ਵਰਗੇ ਕਈ ਟਾਪੂ ਹੈਗੇ, ਇਹਨਾਂ ਵਿੱਚ ਰੇਬੀਜ਼ ਨਹੀਂ ਹੁੰਦਾ ਕਿਉਂਕਿ ਚਾਰੋਂ ਤਰਫ ਇਹ ਪਾਣੀ ਤੋਂ ਘਿਰੇ ਹੋਏ ਆ। ਇੱਥੇ ਰੇਬੀਜ਼ ਦਾ ਵਾਇਰਸ ਇਹ ਹੈ ਹੀ ਨਹੀਂ ਉੱਥੇ। ਇਹ ਇੱਕ ਤਰ੍ਹਾਂ ਦੀ ਜ਼ੂਨੋਟਿਕ ਬਿਮਾਰੀ ਹੈ। ਜ਼ੂਨੋਟਿਕ ਦਾ ਮਤਲਬ ਇਹ ਹੁੰਦਾ ਵੀ ਉਹ ਬਿਮਾਰੀ ਜਿਹੜੀ ਜਾਨਵਰਾਂ ਤੋਂ ਇਨਸਾਨ ਨੂੰ ਹੁੰਦੀ ਹੈਗੀ ਹੈ, ਇਸ ਲਈ ਇਸ ਤੋਂ ਬਚਾਵ ਕਰਨਾ ਬਹੁਤ ਜ਼ਰੂਰੀ ਹੈਗਾ।
0: ਡਾਕਟਰ ਸਾਹਿਬ, ਸਾਨੂੰ ਇਹ ਦੱਸੋ ਵੀ ਜਿਹੜਾ ਰੈਬੀਜ਼ ਹੈ ਇਹਦੇ ਮੁੱਖ ਕਾਰਨ ਕੀ ਨੇ? ਇੱਕ ਤਾਂ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਜਾਨਵਰ ਦੇ ਕੱਟਣ ਨਾਲ ਹੁੰਦਾ, ਇਹਦੇ ਹੋਰ ਵੀ ਕਾਰਨ ਨੇ?
1: ਜਿਹੜਾ ਰੇਬੀਜ਼ ਹੈ ਜੀ, ਇਹ ਜਾਨਵਰ ਦੇ ਕੱਟਣ ਦੇ ਨਾਲ ਹੀ ਹੁੰਦਾ ਹੈ। ਇਹ ਉਸ ਜਾਨਵਰ ਤੋਂ ਹੁੰਦਾ ਹੈ ਜਿਹਨੂੰ ਪਹਿਲਾਂ ਰੇਬੀਜ਼ ਦੀ ਇਨਫੈਕਸ਼ਨ ਹੋ ਚੁੱਕੀ ਹੈ, ਜਿਹਨੂੰ ਕਿਸੇ ਰੇਬੀਜ਼ ਵਾਲੇ ਜਾਨਵਰ ਨੇ ਕੱਟਿਆ ਹੈ, ਅਤੇ ਉਹ ਰੇਬੀਜ਼ ਤੋਂ ਪ੍ਰਭਾਵਿਤ ਹੈ। ਜੇ ਉਹ ਜਾਨਵਰ ਕਿਸੇ ਇਨਸਾਨ ਨੂੰ ਜਾਂ ਕਿਸੇ ਹੋਰ ਵੀ ਜਾਨਵਰ ਨੂੰ ਕੱਟੂਗਾ ਤਾਂ ਉਹਨੂੰ ਰੇਬੀਜ਼ ਹੋਣ ਦਾ ਪੂਰਾ ਖਤਰਾ ਰਹਿੰਦਾ ਹੈਗਾ। ਜ਼ਿਆਦਾਤਰ ਕੀ ਹੁੰਦਾ ਜੀ, ਦੋ ਤਰ੍ਹਾਂ ਦੇ ਜਾਨਵਰਾਂ ਤੋਂ ਇਹ ਰੇਬੀਜ਼ ਫੈਲਦਾ ਹੈਗਾ। ਇੱਕ ਤਾਂ ਖੇਤ ਦੇ ਜਾਨਵਰ, ਇੱਕ ਦੂਜੇ ਜਿਹੜੇ ਹੁੰਦੇ ਜੰਗਲ ਵਾਲੇ ਜਾਨਵਰ। ਖੇਤ ਦੇ ਜਾਨਵਰਾਂ ਵਿੱਚ ਆਉਣਗੇ ਕੁੱਤੇ ਆ ਜਾਣਗੇ, ਗਾਵਾਂ ਆ ਜਾਣਗੇ, ਘੋੜੇ, ਬੱਕਰੀਆਂ, ਖਰਗੋਸ਼, ਅਤੇ ਜੰਗਲੀ ਜਾਨਵਰ ਜਿਵੇਂ ਕਿ ਗਿੱਦੜ, ਚਮਗਾਦੜ, ਲੂੰਬੜੀ, ਲੱਕੜ ਬੱਗਾ, ਇਹ ਮੇਨ ਜਾਨਵਰ ਨੇ ਜਿਨ੍ਹਾਂ ਤੋਂ ਇਹ ਰੇਬੀਜ਼ ਇਨਫੈਕਸ਼ਨ ਹੋ ਸਕਦਾ ਹੈ, ਜਿਹੜੇ ਕਿ ਰੇਬੀਜ਼ ਤੋਂ ਪ੍ਰਭਾਵਿਤ ਹੋ ਸਕਦੇ ਨੇ। ਅਤੇ ਜੇ ਦੂਸਰੇ ਜਾਨਵਰ ਨੂੰ ਕੱਟਦੇ ਨੇ ਤਾਂ ਉਸ ਤੋਂ ਇਹ ਰੇਬੀਜ਼ ਹੋ ਸਕਦਾ ਹੈਗਾ।
0: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਾਨਵਰਾਂ ਦੇ ਕੱਟਣ ਨਾਲ, ਜਿਵੇਂ ਕੁੱਤਾ ਹੈ, ਬਿੱਲੀ ਹੈ ਜਾਂ ਜੰਗਲੀ ਜਾਨਵਰ ਨੇ, ਜਿਨ੍ਹਾਂ ਦੇ ਕੱਟਣ ਕਰਕੇ ਇਹ ਬਿਮਾਰੀ ਹੋ ਸਕਦੀ ਹੈ, ਇਹ ਬਿਮਾਰੀ ਇੱਕ ਵਾਇਰਸ ਦੁਆਰਾ ਜਿਹੜੀ ਹੈ ਫੈਲਦੀ ਹੈ, ਤਾਂ ਕੀ ਅਸੀਂ ਇਹ ਮੰਨੀਏ ਕਿ ਜਿਵੇਂ ਕਿ ਆਪਣੇ ਦੇਖੀਏ ਆਮ ਸਮਾਜ ਦੇ ਵਿੱਚ ਕੁੱਤਾ ਕੱਟਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ, ਵੀ ਕੁੱਤੇ ਅਕਸਰ, ਚਾਹੇ ਉਹ ਪਾਲਤੂ ਹੋਵੇ ਚਾਹੇ ਉਹ ਆਪਣਾ ਸਟਰੀਟ ਡੋਗ ਹੋਵੇ, ਅਕਸਰ ਲੋਕਾਂ ਨੂੰ ਕੱਟ ਜਾਂਦੇ ਨੇ, ਹਰ ਕੁੱਤਾ ਜੇ ਕੱਟ ਜਾਂਦਾ ਤਾਂ ਕੀ ਇਹ ਰੈਬੀਜ਼ ਹੋ ਸਕਦੀ ਹੈ?
1: ਜੇ ਆਪਾਂ ਗੱਲ ਕਰੀਏ ਵੀ ਰੇਬੀਜ਼ ਹੈ, ਇਹ ਜ਼ਿਆਦਾਤਰ ਕੁੱਤੇ ਤੋਂ ਫੈਲਦਾ। ਹੁਣ ਇਹ ਨਹੀਂ ਹੈਗਾ ਵੀ ਜੇ ਤੁਹਾਨੂੰ ਕੁੱਤੇ ਨੇ ਕੱਟ ਲਿਆ ਤਾਂ ਤੁਹਾਨੂੰ ਰੇਬੀਜ਼ ਹੋ ਗਿਆ। ਰੇਬੀਜ਼ ਤਾਂ ਫੈਲੇਗਾ ਜੇ ਉਸ ਕੁੱਤੇ ਨੂੰ, ਉਹ ਕੁੱਤਾ ਜਿਹੜਾ ਹੈਗਾ ਉਹ ਰੇਬੀਜ਼ ਦੇ ਸਰੀਰ ਨੂੰ ਇਨਫੈਕਸ਼ਨ ਹੋਈ ਹੈ, ਤਾਂ ਹੀ ਉਹ ਇਨਫੈਕਸ਼ਨ ਅੱਗੇ ਫੈਲਾਏਗਾ। ਆਪਾਂ ਨੂੰ ਨਹੀਂ ਪਤਾ ਕਿ ਉਸ ਨੂੰ ਰੇਬੀਜ਼ ਹੈ ਜਾਂ ਨਹੀਂ, ਉਹ ਇਨਫੈਕਸ਼ਨ ਹੈ ਕਿ ਨਹੀਂ, ਇਹ ਬਹੁਤ ਮੁਸ਼ਕਿਲ ਹੈ ਉਸ ਟਾਈਮ 'ਤੇ ਜਾਣਨਾ। ਉਸ ਟੈਸਟਾਂ ਤੋਂ ਬਾਅਦ ਪਤਾ ਲੱਗ ਸਕਦਾ ਉਸ ਜਾਨਵਰ ਨੂੰ ਆਪਾਂ ਚੈੱਕ ਕਰ ਸਕਦੇ। ਇਸ ਲਈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਜੇ ਆਪਾਂ ਨੂੰ ਕਿਸੇ ਜਾਨਵਰ ਨੇ ਕੱਟਿਆ, ਖਾਸ ਕਰਕੇ ਜੰਗਲੀ ਜਾਨਵਰ ਜਿਸ ਬਾਰੇ ਆਪਾਂ ਨੂੰ ਪਤਾ ਨਹੀਂ ਹੈ, ਆਪਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਵੀ ਇਹ ਰੇਬੀਜ਼ ਤੋਂ ਪ੍ਰਭਾਵਿਤ ਹੋ ਸਕਦਾ ਹੈ, ਤਾਂ ਤੁਰੰਤ ਆਪਾਂ ਨੂੰ ਉਹਦੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
0: ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਕੁੱਤੇ ਦੇ ਕੱਟਣ ਨਾਲ ਜ਼ਿਆਦਾਤਰ ਘਟਨਾਵਾਂ ਹੁੰਦੀਆਂ ਜਿਹੜੀਆਂ ਰੈਬੀਜ਼ ਦੇ ਹੋਣ ਦਾ ਖਤਰਾ ਬਣਿਆ ਰਹਿੰਦਾ, ਵੀ ਜ਼ਰੂਰੀ ਨਹੀਂ ਉਹਦੇ ਕੱਟਣ ਕਰਕੇ ਹੋਵੇ, ਪਰ ਜਦੋਂ ਕਿਸੇ ਨੂੰ ਕੁੱਤਾ ਕੱਟ ਜਾਂਦਾ ਹੈ ਉਸ ਤੋਂ ਬਾਅਦ ਮਤਲਬ ਕਿੰਨੇ ਕੁ ਦਿਨਾਂ ਬਾਅਦ ਇਸ ਬਿਮਾਰੀ ਦੇ ਲੱਛਣ ਆਉਣ ਲੱਗਦੇ ਨੇ, ਸਾਨੂੰ ਇਹ ਦੱਸੋ।
1: ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਬੜੀ ਪੁੱਛੀ ਹੈ ਵੀ ਇਸ ਕਿਸੇ ਨੂੰ ਜਾਨਵਰ ਨੂੰ ਕੱਟਣ ਤੋਂ ਕਿੰਨੇ ਦਿਨ ਤੋਂ ਬਾਅਦ ਉਹਨੂੰ ਇਹ ਬਿਮਾਰੀ ਹੋਣ ਦਾ ਖਤਰਾ ਹੁੰਦਾ ਹੈਗਾ। ਇਹਨੂੰ ਆਪਾਂ ਕਹਿੰਦੇ ਹੈਗੇ ਹਾਂ ਜੀ ਇਨਕੂਬੇਸ਼ਨ ਪੀਰੀਅਡ। ਤਾਂ ਹਰ ਬਿਮਾਰੀ ਦਾ ਇਨਕੂਬੇਸ਼ਨ ਪੀਰੀਅਡ ਜਿਹੜਾ ਹੈ ਉਹ ਅਲੱਗ ਅਲੱਗ ਹੁੰਦਾ ਹੈਗਾ। ਜਿਵੇਂ ਹੁਣ ਰੇਬੀਜ਼ ਦੀ ਗੱਲ ਕਰੀਏ, ਰੇਬੀਜ਼ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਕੁਝ ਹਫ਼ਤਿਆਂ ਤੋਂ ਲੈ ਕੇ 1 ਸਾਲ ਤੱਕ ਵੀ ਹੁੰਦਾ ਹੈਗਾ। ਵੀ ਜਿਹੜੇ ਆਪਾਂ ਨੂੰ ਲੱਛਣ ਹੈ ਉਹ ਜਿਹੜੇ ਹੈਗੇ ਆ 1 ਹਫ਼ਤੇ ਬਾਅਦ ਵੀ ਆ ਸਕਦੇ ਹੈ, ਉਹਨੂੰ 1 ਸਾਲ ਵੀ ਲੱਗ ਸਕਦਾ। ਜ਼ਿਆਦਾਤਰ ਹਫ਼ਤੇ ਤੋਂ ਲੈ ਕੇ 3 ਮਹੀਨੇ ਦੇ ਵਿੱਚ ਕੋਈ ਜਾਨਵਰ ਕੱਟੇ ਉਹਦੇ ਲੱਛਣ ਆ ਜਾਂਦੇ ਹੈਗੇ ਆ। ਇਸ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਟਾਈਮਲੀ ਆਪਾਂ ਡਾਕਟਰੀ ਸਹਾਇਤਾ ਲਈ ਜਾਵੇ।
0: ਤੁਸੀਂ ਕਿਹਾ ਕਿ ਇਹਨਾਂ ਦੇ ਵਿੱਚ ਟਾਈਮ ਮਤਲਬ 1 ਹਫ਼ਤੇ ਤੋਂ ਲੈ ਕੇ 3 ਮਹੀਨਿਆਂ ਤੱਕ ਅਤੇ ਕਈ ਵਾਰੀ 1 ਸਾਲ ਤੱਕ ਵੀ ਹੋ ਸਕਦਾ, ਅਤੇ ਇਹਦੀ ਵਜ੍ਹਾ ਕੀ ਹੈ ਕਿ ਇਹ ਵੀ ਮੈਂ ਕੁੱਤੇ ਨੇ ਕਿਸ ਜਗ੍ਹਾ ਦੇ ਉੱਤੇ ਕੱਟਿਆ ਜਾਂ ਕਿੰਨਾ ਡੂੰਘਾ ਕੱਟਿਆ ਜਾਂ ਕਿੰਨਾ ਹਲਕਾ ਕੱਟਿਆ, ਇਸ ਚੀਜ਼ ਦੇ ਉੱਤੇ ਵੀ ਇਹ ਨਿਰਭਰ ਕਰਦਾ?
1: ਬਹੁਤ ਨਿਰਭਰ ਕਰਦਾ ਵੀ ਉਹ ਉਸ ਜਾਨਵਰ ਦਾ ਵਾਇਰਸ ਲੋਡ ਕਿੰਨਾ ਹੈ, ਕਿ ਉਹਨੂੰ ਜਿਹੜੀ ਬਿਮਾਰੀ ਹੈ ਉਹ ਥੋੜ੍ਹੇ ਲੈਵਲ ਦੀ ਹੈ ਕਿ ਬਹੁਤ ਜ਼ਿਆਦਾ ਲੈਵਲ ਦੀ ਹੈ। ਜੇ ਉਹ ਜਾਨਵਰ ਬਹੁਤ ਜ਼ਿਆਦਾ ਸੰਕ੍ਰਮਿਤ ਹੈ, ਯਾਨੀ ਕਿ ਉਹਦੇ ਵਿੱਚ ਪਾਗਲਪਨ ਜ਼ਿਆਦਾ ਹੈ, ਫਿਰ ਡਿਪੈਂਡ ਕਰਦਾ ਕਿ ਤੁਹਾਨੂੰ ਉਹਨੇ ਕਿੱਥੇ ਕੱਟਿਆ, ਉਹਦੇ ਲੋਕੇਸ਼ਨ। ਜੇ ਤੁਹਾਨੂੰ ਉਹ ਤੁਹਾਡੇ ਬ੍ਰੇਨ ਦੇ ਆਸੇ ਪਾਸੇ, ਤੁਹਾਡੇ ਜਿਵੇਂ ਕੰਧੇ ਦੇ ਉੱਪਰ, ਤੁਹਾਡੇ ਹੱਥ 'ਤੇ ਜਾਂ ਤੁਹਾਡੇ ਗਰਦਨ ਦੇ ਉੱਪਰ ਕੱਟਦਾ ਹੈ, ਤਾਂ ਉਹ ਰੇਬੀਜ਼ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ, ਕਿਉਂਕਿ ਜਿਹੜੀ ਰੇਬੀਜ਼

0: ਸਟ੍ਰੈਸ ਹੈਗਾ ਉਹ ਤੁਹਾਡੇ ਜਿਹੜਾ ਸੈਂਟਰਲ ਨਰਵਸ ਸਿਸਟਮ, ਜਿਹੜੇ ਬ੍ਰੇਨ ਦੀ ਜਿਹੜੀ ਨਸਾਂ ਹੈਗੀਆਂ ਉਹਨੂੰ ਪ੍ਰਭਾਵਿਤ ਕਰਦੀ ਹੈ। ਫਿਰ ਹੁਣੇ ਮੈਂ ਗੱਲ ਕੀਤੀ ਦੂਸਰੀ, ਅਮਾਊਂਟ ਆਫ ਵਾਇਰਸ, ਯਾਨੀ ਕਿ ਜਿਹੜਾ ਵਾਇਰਸ ਦਾ ਲੋਡ ਕਿੰਨਾ ਹੈ। ਜੇ ਉਹ ਕੁੱਤੇ ਵਿੱਚ ਵਾਇਰਸ ਦਾ ਲੋਡ ਘੱਟ ਹੈ ਤਾਂ ਇਨਫੈਕਸ਼ਨ ਹੌਲੀ ਹੌਲੀ ਫੈਲੇਗੀ, ਟਾਈਮ ਲਏਗੀ। ਜੇ ਜ਼ਿਆਦਾ ਹੈ ਤਾਂ ਉਹ ਜਲਦੀ ਫੈਲੇਗੀ। ਫਿਰ ਇਹ ਡਿਪੈਂਡ ਕਰਦਾ ਵੀ ਜਿਹੜੀ ਜਗ੍ਹਾ 'ਤੇ ਉਹਨੂੰ ਕੱਟਿਆ ਹੈ ਉਸ ਜਗ੍ਹਾ 'ਤੇ, ਜਿਹੜੀ ਉਹ ਨਸਾਂ ਦੀ ਗੱਲ ਕੀਤੀ, ਸਪਲਾਈ ਕਿਵੇਂ ਹੈ। ਜੇ ਉਸ ਜਗ੍ਹਾ 'ਤੇ ਉਹਦੀ ਡੈਂਸਟੀ, ਉਹਦਾ ਘਣੱਤਵ ਜਿਹੜਾ ਨਸਾਂ ਦਾ ਜ਼ਿਆਦਾ ਹੈ ਤਾਂ ਵਾਇਰਸ ਉਨਾ ਜ਼ਿਆਦਾ ਜਲਦੀ ਫੈਲੇਗਾ ਬ੍ਰੇਨ 'ਤੇ।
1: ਇਸ ਤੋਂ ਪਹਿਲਾਂ ਕਿ ਆਪਾਂ ਕਿਸ ਤਰ੍ਹਾਂ ਬਚਣਾ ਜਾਂ ਸਾਵਧਾਨੀਆਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਇਸ ਬਿਮਾਰੀ ਦੇ ਲੱਛਣ ਕੀ ਨੇ, ਕੀ ਮਤਲਬ ਨਿਸ਼ਾਨੀਆਂ ਨੇ, ਕਿਵੇਂ ਪਤਾ ਲੱਗੇਗਾ ਕਿ ਇਸ ਵਿਅਕਤੀ ਨੂੰ ਜਿਹੜਾ ਰੈਬੀਜ਼ ਹੋਣ ਜਾ ਰਿਹਾ ਜਾਂ ਹੋਣ ਵਾਲਾ ਹੈ।
0: ਜੇ ਆਪਾਂ ਗੱਲ ਕਰੀਏ ਵੀ ਉਹਦੇ ਲੱਛਣ, ਲੱਛਣ ਜਿਹੜੇ ਹੈਗੇ ਇਹਨੂੰ ਆਪਾਂ ਤਿੰਨ ਹਿੱਸਿਆਂ 'ਚ ਵੰਡਾਂਗੇ। ਇੱਕ ਤਾਂ ਹੁੰਦੇ ਆ ਕਿ ਜਿਹੜਾ ਲੱਛਣਾਂ ਤੋਂ ਬਿਨਾਂ ਵਾਲਾ ਪੀਰੀਅਡ ਹੁੰਦਾ ਹੈਗਾ, ਉਹ ਸਟਾਰਟਿੰਗ ਵਾਲਾ ਪੀਰੀਅਡ ਹੁੰਦਾ ਹੈ, ਉਹਨੂੰ ਇਹ ਸਿਮਟਮ ਯਾਨੀ ਕਿ ਬਿਨਾਂ ਲੱਛਣ ਵਾਲਾ ਪੀਰੀਅਡ ਵੀ ਕਹਿੰਦੇ ਆ। ਉਸ ਤੋਂ ਬਾਅਦ ਜਿਹੜੇ ਅਰਲੀ ਲੱਛਣ ਆਉਂਦੇ, ਜਦੋਂ ਲੱਛਣ ਸ਼ੁਰੂ ਹੁੰਦੇ, ਉਹ ਹੋਏਗੀ ਪਹਿਲਾਂ ਤਾਂ ਇਨਸਾਨ ਨੂੰ ਸੁਸਤ ਰਹਿਣਾ ਸ਼ੁਰੂ ਹੋ ਜਾਏਗਾ, ਠੀਕ ਹੈ ਜੀ। ਹਲਕਾ ਹਲਕਾ ਜਿਹਾ ਉਹਦੇ ਵਿੱਚ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ, ਗਲੇ ਵਿੱਚ ਖਰਾਸ਼ ਹੋ ਜਾਏਗੀ ਉਹਨੂੰ, ਫੀਵਰ ਆ ਜਾਏਗਾ ਉਹਨੂੰ, ਬੁਖਾਰ ਆਉਣਾ ਸ਼ੁਰੂ ਹੋ ਜਾਏਗਾ ਲੋ ਗ੍ਰੇਡ ਦਾ। ਜਿਹੜੀ ਆਪਣੀ ਦੰਦੀਆਂ ਵਾਲੀ ਥਾਂ ਹੁੰਦੀ ਹੈ ਇਹਦੇ ਉੱਪਰ ਝਰਨਾਹਟ ਸ਼ੁਰੂ ਹੋ ਜਾਂਦੀ ਹੈ, ਸੈਂਸੇਸ਼ਨਸ ਜਿਹੜੀ ਹੈਗੀ ਘੱਟ ਜਾਂਦੀਆਂ, ਕਈ ਵਾਰ ਵੱਧ ਜਾਂਦੀਆਂ ਹੈਗੀਆਂ। ਸਲਾਈਵੇਸ਼ਨ ਜਿਹਨੂੰ ਕੀ ਹੈ ਕਿ ਜਿਹੜਾ ਆਪਣਾ ਜਿਹੜਾ ਥੁੱਕ ਹੈ ਉਹ ਜ਼ਿਆਦਾ ਬਣਨਾ ਸ਼ੁਰੂ ਹੋ ਜਾਏਗਾ, ਅਤੇ ਨਿਗਲਣ ਦੇ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੀ ਹੈਗੀ ਹੈ ਸੈਕਿੰਡ ਸਟੇਜ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਜੇ ਅਰਲੀ ਸਿਮਟਮਸ ਆਉਂਦੇ ਆ। ਜਦੋਂ ਨਿਗਲਣ ਵਿੱਚ ਪ੍ਰੋਬਲਮ ਆ ਜਾਏ ਤਾਂ ਉਹ ਥੋੜ੍ਹਾ ਜਿਹਾ ਰੋਗ ਉਹ ਥੋੜ੍ਹੇ ਜਿਹੇ ਘਾਤਕ ਹੋ ਰਹੇ ਹੈਗੇ ਆ। ਇਹ ਜਿਹੜੇ ਲੱਛਣ ਹੈਗੇ ਆ ਇਹ ਹੌਲੀ ਹੌਲੀ ਵੱਧਦੇ ਜਾਂਦੇ ਹੈਗੇ ਆ। ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਜਿਵੇਂ ਪਾਣੀ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਆਪਾਂ ਹਾਈਡਰੋਫੋਬੀਆ ਕਹਿੰਦੇ ਹਾਂ। ਇਹ ਸਭ ਤੋਂ ਮਤਲਬ ਕਿ ਘਾਤਕ ਲੱਛਣ ਹੈਗਾ। ਇਸ ਸਟੇਜ 'ਤੇ ਪਹੁੰਚਣ ਤੱਕ ਤਾਂ ਬਹੁਤ ਹੀ ਜਿਹੜੇ ਹਾਲਾਤ ਹੈ ਉਹ ਖਰਾਬ ਹੋ ਜਾਂਦੇ ਹੈਗੇ ਆ। ਉਲਝਣ ਵਰਗੇ ਲੱਛਣ ਹੋਣੇ ਸ਼ੁਰੂ ਹੁੰਦੇ, ਕਨਫਿਊਜ਼ਨ ਸ਼ੁਰੂ ਹੋ ਜਾਂਦਾ, ਇਨਸੋਮਨੀਆ, ਨੀਂਦ ਨਹੀਂ ਆਉਂਦੀ, ਪੇਸ਼ੈਂਟ ਜਾਗਦਾ ਰਹਿੰਦਾ, ਐਜੀਟੇਟ ਹੋ ਜਾਂਦਾ, ਤੜਪਦਾ ਹੈਗਾ। ਇਹ ਸਾਰੇ ਲੱਛਣ ਜਿਹੜੇ ਜਦੋਂ ਆ ਜਾਂਦੇ ਹੈ ਤੁਰੰਤ ਹੋਸਪਿਟਲ ਨੂੰ ਕੰਟੈਕਟ ਕਰਨਾ ਚਾਹੀਦਾ, ਹੋਸਪਿਟਲ ਦੀ ਐਮਰਜੈਂਸੀ ਵਿੱਚ ਜਾਣਾ ਚਾਹੀਦਾ, ਕਿਉਂਕਿ ਇਹਦਾ ਇਲਾਜ ਬਿਲਕੁਲ ਹੀ ਅਲੱਗ ਤਰੀਕੇ ਦਾ ਹੈਗਾ। ਉਸ ਤੋਂ ਬਾਅਦ ਜਦੋਂ ਇਹ ਲੱਛਣ ਆ ਜਾਂਦੇ ਹੈਗੇ ਆ, ਟ੍ਰੀਟਮੈਂਟ ਨਾ ਹੋ ਪਾਵੇ ਤਾਂ ਪੇਸ਼ੈਂਟ ਕੋਮਾ ਵਿੱਚ ਵੀ ਜਾ ਸਕਦਾ ਹੈ, ਅਤੇ ਕੋਮਾ ਵਿੱਚ ਜਾਣ ਤੋਂ ਬਾਅਦ ਬਹੁਤ ਹੀ ਮੁਸ਼ਕਿਲ ਹੋ ਜਾਂਦਾ। ਜਾਂ ਜਿਹਨੂੰ ਕਹੋ ਕਿ ਇਹਦਾ ਅਜੇ ਤੱਕ ਇਹਦਾ ਕੋਈ ਇਲਾਜ ਮਿਲਿਆ ਨਹੀਂ ਗਾ, ਕੋਮਾ ਤੋਂ ਬਾਅਦ ਜਿਹੜਾ ਹੈ ਕਿ ਫਿਰ ਡੈਥ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇਸ ਬਿਮਾਰੀ ਦੇ ਲੱਛਣ ਦੱਸੇ। ਇਹ ਲੱਛਣ ਤਾਂ ਉਦੋਂ ਆਉਣਗੇ ਜਦੋਂ ਕਿਸੇ ਨੂੰ ਮਤਲਬ ਇਹ ਬਿਮਾਰੀ ਜਿਹੜੀ ਹੈ ਉਹਦੇ ਵਿੱਚ ਆ ਚੁੱਕੀ ਹੈ। ਪਰ ਇੱਥੇ ਜਿਹੜੀ ਮੁੱਖ ਗੱਲ ਸੀ ਕੁੱਤੇ ਦੇ ਕੱਟਣ ਦੀ, ਤਾਂ ਉਹਦੇ ਲਈ ਇਲਾਜ ਕਰਨ ਲਈ ਡਾਕਟਰ ਕੋਲ ਜਾਣ ਤੋਂ ਪਹਿਲਾਂ, ਜਿਸ ਦੌਰਾਨ ਮਤਲਬ ਕਿਸੇ ਨੂੰ ਮੰਨ ਲਓ ਕਿ ਕੁੱਤਾ ਕੱਟ ਗਿਆ, ਤਾਂ ਉਸ ਵਕਤ ਜਿਹੜਾ ਹੈ ਵਿਅਕਤੀ ਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਫਿਰ ਡਾਕਟਰੀ ਸਹਾਇਤਾ ਤਾਂ ਲੈਣੀ ਹੈ, ਪਰ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਉਹਨੂੰ ਆਪਣੇ ਆਪ ਕਿਸ ਤਰ੍ਹਾਂ ਆਪਣੇ ਆਪ ਨੂੰ ਮਤਲਬ ਸੰਭਾਲਣਾ ਚਾਹੀਦਾ?
0: ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ ਕਿ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ, ਅਤੇ ਸਮਝ ਲਓ ਕਿ ਜੇ ਆਪਾਂ ਨੂੰ ਕੁੱਤੇ ਨੇ ਕੱਟਿਆ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਕਿਸੇ ਆਪਾਂ ਨੂੰ ਗਲੀ ਦੇ ਕੁੱਤੇ ਨੇ ਕੱਟਿਆ ਤਾਂ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਵੀ ਉਹਨੂੰ ਰੇਬੀਜ਼ ਹੋ ਸਕਦਾ ਹੈਗਾ। ਡਾਕਟਰ ਕੋਲ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਮੁੱਢਲੀ ਸਹਾਇਤਾ ਆਪਣੇ ਆਪ ਨੂੰ ਦੇਣੀ ਹੈ ਉਹ ਹੈ ਜ਼ਖਮ ਨੂੰ ਸਾਬਣ ਦੇ ਨਾਲ 15 ਮਿੰਟ ਤੱਕ ਧੋਣਾ। ਇਸ ਦੇ ਨਾਲ ਆਪਾਂ ਕਾਫੀ ਹੱਦ ਤੱਕ ਜਿਹੜਾ ਵਾਇਰਸ ਦੀ ਇਨਫੈਕਸ਼ਨ ਨੂੰ ਘਟਾ ਦੇਵਾਂਗੇ। ਉਸ ਤੋਂ ਬਾਅਦ ਆਪਾਂ ਨੂੰ ਜੇ ਤਾਂ ਉਸ ਬਲੀਡਿੰਗ ਹੋ ਰਹੀ ਹੈ ਜਾਂ ਬਲੱਡ ਆ ਰਿਹਾ, ਫਿਰ ਆਪਾਂ ਉਹਨੂੰ ਬੰਦ ਕਰਕੇ ਉੱਤੇ ਲਗਾ ਕੇ ਫਿਰ ਡਾਕਟਰ ਦੇ ਕੋਲ ਜਾਣਾ ਹੈਗਾ।
1: ਅੱਛਾ, ਜਦੋਂ ਡਾਕਟਰ ਕੋਲ ਚਲੇ ਜਾਂਦੇ ਤਾਂ ਡਾਕਟਰ ਫਿਰ ਕਿਸ ਤਰੀਕੇ ਨਾਲ ਜਾਂਚ ਕਰਦਾ ਹੈ? ਕੋਈ ਇਹਦੇ ਕੋਈ ਟੈਸਟ ਵਗੈਰਾ ਹੁੰਦੇ ਨੇ ਉਹਦੇ, ਜਾਂ ਉਹ ਸਿੱਧਾ ਮਤਲਬ ਟ੍ਰੀਟਮੈਂਟ ਕਰਦਾ ਇਹਦੀ?
0: ਵੈਸੇ ਜੇ ਆਪਾਂ ਗੱਲ ਕਰੀਏ ਵੀ ਉਹਨੂੰ ਪਤਾ ਕਿਵੇਂ ਲੱਗੇ ਕਿ ਜਾਨਵਰ ਨੂੰ ਰੇਬੀਜ਼ ਹੈ ਕਿ ਨਹੀਂ, ਤਾਂ ਉਹਦੇ ਕੁਛ ਟੈਸਟ ਹੁੰਦੇ ਹੈ ਜਿਹਨੂੰ ਆਪਾਂ ਰੇਬੀਜ਼ ਦੇ ਐਂਟੀਜਨ ਨੂੰ ਚਮੜੀ ਤੋਂ ਜਿੱਥੇ ਕੱਟਿਆ ਹੈਗਾ ਉਸ ਤੋਂ ਲੈ ਕੇ ਉਹ ਟਿਸ਼ੂ ਦੀ ਵਰਤੋਂ ਕਰਦੇ ਹੋਏ ਇਮਿਊਨੋ ਫਲੋਰੋਸੈਂਸ ਤਰੀਕੇ ਦੇ ਨਾਲ ਵਿਧੀ ਦਾ ਦੁਆਰਾ ਉਹਨੂੰ ਖੋਜਿਆ ਜਾ ਸਕਦਾ ਹੈਗਾ। ਅਤੇ ਜੇ ਕਿਸੇ ਮਰੀਜ਼ ਨੂੰ ਇਹਨੂੰ ਕੱਟਿਆ ਹੈਗਾ ਜਾਨਵਰ ਨੇ, ਅਤੇ ਜੇ ਆਪਾਂ ਨੂੰ ਲੱਗਦਾ ਹੈ ਕਿ ਉਹਨੂੰ ਰੇਬੀਜ਼ ਹੋ ਸਕਦਾ, ਤਾਂ ਉਹਦੇ ਸਲੇਵਾ ਤੋਂ ਯਾਨੀ ਕਿ ਉਹਦੇ ਥੁੱਕ ਤੋਂ ਵੀ ਇਸ ਰੇਬੀਜ਼ ਦੇ ਵਾਇਰਸ ਨੂੰ ਆਈਸੋਲੇਟ ਜਾਂ ਉਹਨੂੰ ਕੀਤਾ ਜਾਂਚ ਕੀਤੀ ਜਾ ਸਕਦੀ ਹੈ। ਪ੍ਰੈਕਟੀਕਲ ਜੇ ਆਪਾਂ ਗੱਲ ਕਰੀਏ ਤਾਂ ਤੁਰੰਤ ਟੈਸਟ ਕਰਨਾ ਬਹੁਤ ਹੀ ਪੋਸੀਬਲ ਨਹੀਂ ਹੈ। ਜਿਹੜਾ ਆਪਣਾ ਹਿੰਦੁਸਤਾਨ ਦਾ ਜਿਹੜਾ ਸੈਟਅਪ ਹੈ, ਕੋਈ ਪਿੰਡ ਦੇ ਵਿੱਚ ਕਿਸੇ ਨੂੰ ਕੱਟਿਆ, ਕਿਸੇ ਨੂੰ ਆਪਣਾ ਕੀ ਕਹਿੰਦੇ ਹੈ ਸ਼ਹਿਰ ਦੇ ਵਿੱਚ ਵੀ ਕੱਟਿਆ, ਸਭ ਤੋਂ ਪਹਿਲਾਂ ਤਾਂ ਜਿਵੇਂ ਗੱਲ ਕੀਤੀ ਡਾਕਟਰ ਕੋਲ ਗਏ, ਤੇਰੇ ਡਾਕਟਰ ਹੈ ਉਹ ਪਹਿਲਾਂ ਉਸ ਨੂੰ ਦੇਖਦਾ ਹੈ, ਉਹਨੂੰ ਜਿਹੜਾ ਕੁੱਤੇ ਨੇ ਕੱਟਿਆ ਉਹਨੂੰ ਕੈਟੇਗਰਾਈਜ਼ ਕਰਦਾ ਹੈ। ਜਿਵੇਂ ਆਪਾਂ ਹੁਣੇ ਗੱਲ ਕੀਤੀ ਵੀ ਉਹ ਬਾਈਟ ਕਿੱਥੇ ਹੈਗੀ ਹੈ ਅਤੇ ਬਾਈਟ ਕਿੰਨੀ ਹੈ, ਇਹਨੂੰ ਅਸੀਂ ਮੋਟਾ ਮੋਟੀ ਗੱਲ ਕਰੀਏ ਤਾਂ 3 ਕੈਟੇਗਰੀ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਕੈਟੇਗਰੀ 1, ਕੈਟੇਗਰੀ 2, ਕੈਟੇਗਰੀ 3, ਉਹਦੇ ਹਿਸਾਬ ਨਾਲ ਟ੍ਰੀਟਮੈਂਟ ਹੁੰਦਾ। ਜਿਹੜੀ ਕੈਟੇਗਰੀ 1 ਹੁੰਦੀ ਹੈ ਉਹਦੇ ਵਿੱਚ ਕੁਛ ਨਹੀਂ ਕਰਨਾ ਹੁੰਦਾ। ਹੁਣ ਤੁਸੀਂ ਸਮਝ ਲਓ ਵੀ ਜਿਵੇਂ ਕੁੱਤੇ ਨੇ ਕਿਸੇ ਨੂੰ ਜੀਭ ਲਗਾ ਦਿੱਤੀ, ਤੁਹਾਡੀ ਜਿਹੜੀ ਸਕਿਨ ਹੈ ਉਹਦੇ ਉੱਪਰ ਕੋਈ ਸੱਟ ਨਹੀਂ ਵੱਜੀ ਹੋਈ,
1: ਜ਼ਖਮ ਨਹੀਂ ਹੋਇਆ,
0: ਕੋਈ ਜ਼ਖਮ ਨਹੀਂ ਹੋਇਆ, ਜੇ ਹੁਣ ਇਕੱਲੀ ਜੀਭ ਨਾਲ ਟੱਚ ਕਰਤਾ, ਜਿਹਨੂੰ ਆਪਾਂ ਲਿਕਿੰਗ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ, ਜੀਭ ਨਾਲ ਟੱਚ

0: ਝਰੀਟ ਮਾਰਤੀ, ਤੁਹਾਡਾ ਬਲੱਡ ਨਹੀਂ ਆਇਆ, ਉਹ 'ਚ ਬਲੱਡ ਨਹੀਂ ਆਏਗਾ, ਝਰੀਟਾਂ ਵੱਜਣਗੀਆਂ ਉਹਦੇ 'ਚ, ਹਲਕਾ ਜਿਹਾ ਉਹਨੇ ਤੁਹਾਡੀ ਸਕਿਨ ਨੂੰ ਉਹ ਕਰਤਾ ਅਤੇ ਉਹਦੇ ਉੱਪਰ ਉਹਦਾ ਸਲੇਵਾ ਯਾਨੀ ਉਹਦੇ ਕਾ ਮੂੰਹ ਲੱਗ ਗਿਆ, ਫਿਰ ਉਹ ਕੈਟੇਗਰੀ 2 'ਚ ਆ। ਜਿਹੜੀ ਤੀਸਰੀ ਕੈਟੇਗਰੀ ਹੁੰਦੀ ਹੈ ਉਹਦੇ 'ਚ ਮਲਟੀਪਲ ਜਿਹੜੀ ਬਾਈਟਸ ਹੁੰਦੀਆਂ, ਯਾਨੀ ਕੁੱਤੇ ਨੇ ਕਈ ਜਗ੍ਹਾ 'ਤੇ ਕੱਟਿਆ ਹੁੰਦਾ, ਉਹਦੇ ਵਿੱਚ ਬਲੱਡ ਵੀ ਬਾਹਰ ਆਉਂਦਾ ਹੈਗਾ, ਚੰਗਾ ਤਰ੍ਹਾਂ ਮਤਲਬ ਮੋਟਾ ਜ਼ਖਮ ਬਣ ਸਕਦਾ ਹੈ। ਉਹ ਜ਼ਖਮ ਦੀ ਜਿਹੜੀ ਸੀਮਾ ਹੈਗੀ ਹੈ ਉਹਦੀ ਕੋਈ ਅੰਤ ਨਹੀਂ ਹੈਗੀ, ਜਿੰਨਾ ਮਰਜ਼ੀ ਹੋ ਸਕਦਾ, ਹੋ ਸਕਦਾ ਤੁਹਾਡਾ, ਅਸੀਂ ਕੇਸ ਦੇਖਿਆ ਹੈਗਾ ਵੀ ਜਿਹੜੇ ਆਪਣੇ ਜ਼ੂ ਦੇ ਵਿੱਚ ਕੰਮ ਕਰਦੇ ਆ, ਜਿਹੜੇ ਖਾਣਾ ਖਵਾਉਂਦੇ ਜਾਨਵਰਾਂ ਨੂੰ, ਉਹਨਾਂ ਦਾ ਪੂਰਾ ਪੂਰਾ ਹੱਥ ਵੀ ਨਿਕਲ ਜਾਂਦਾ ਹੈਗਾ, ਤਾਂ ਉਹਦੀ ਜਿਹੜੀ ਉਹ ਕੈਟੇਗਰੀ 3 ਦੇ ਵਿੱਚ ਆ ਜਾਂਦਾ ਹੈਗਾ, ਉਹਦੇ ਹਿਸਾਬ ਨਾਲ ਫਿਰ ਇਲਾਜ ਕੀਤਾ ਜਾਂਦਾ ਹੈਗਾ ਉਹਦਾ। ਹੁਣ ਇਲਾਜ ਦੇ ਵਿੱਚ ਕੀ ਹੁੰਦਾ ਹੈਗਾ, ਇਲਾਜ ਦੇ ਵਿੱਚ ਦੋ ਤਰ੍ਹਾਂ ਦਾ ਇਲਾਜ ਹੁੰਦਾ ਹੈਗਾ, ਇੱਕ ਹੁੰਦਾ ਹੈਗਾ ਪ੍ਰੀ ਐਕਸਪੋਜ਼ਰ, ਇੱਕ ਹੁੰਦਾ ਪੋਸਟ ਐਕਸਪੋਜ਼ਰ। ਹੁਣ ਜੇ ਆਪਾਂ ਗੱਲ ਕਰਾਂਗੇ ਮਤਲਬ ਕਿ ਕੁੱਤੇ ਦੇ ਕੱਟਣ ਤੋਂ ਬਾਅਦ ਇੱਕ ਇਲਾਜ ਹੁੰਦਾ ਹੈਗਾ, ਇਸ ਲੈਵਲ 'ਤੇ ਉਹ ਇਲਾਜ ਸ਼ੁਰੂ ਹੋਏਗਾ ਵੀ ਜੇ ਆਪਾਂ ਨੂੰ ਕੁੱਤੇ ਨੇ ਕੱਟਤਾ ਹੈਗਾ ਅਤੇ ਹੁਣ ਆਪਾਂ ਇਹਦਾ ਕੀ ਇਲਾਜ ਕਰ ਰਹੇ। ਤਾਂ ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕੀਤਾ ਕਿ ਜ਼ਖਮ ਨੂੰ ਜੇ ਬਹੁਤ ਜ਼ਿਆਦਾ ਹੈਗਾ ਫਿਰ ਤਾਂ ਉਹਨੂੰ ਡਾਕਟਰੀ ਸਹਾਇਤਾ ਦੇ ਕੇ ਉਹਨੂੰ ਸਾਫ਼ ਕੀਤਾ ਜਾਂਦਾ ਪਹਿਲਾਂ, ਫਿਰ ਉਹਦੇ ਵਿੱਚ ਇੰਜੈਕਸ਼ਨ ਦਿੱਤੇ ਜਾਂਦੇ ਹੈਗੇ। ਇੰਜੈਕਸ਼ਨ ਜਿਹੜੇ ਹੁੰਦੇ ਹੈਗੇ, ਇੰਜੈਕਸ਼ਨਾਂ ਦਾ ਕੋਰਸ ਥੋੜ੍ਹਾ ਜਿਹਾ ਲੰਬਾ ਹੁੰਦਾ ਹੈਗਾ, ਠੀਕ ਹੈ, 14 ਦਿਨ ਤੱਕ ਹੁੰਦਾ ਅਤੇ 28 ਦਿਨ ਤੱਕ ਵੀ ਚੱਲਦਾ ਹੈਗਾ। 28 ਦਿਨ ਦੇ ਵਿੱਚ ਆਪਾਂ 5 ਇੰਜੈਕਸ਼ਨ ਦਿੰਦੇ ਹੈਗੇ ਆ, ਫਿਰ ਆਪਾਂ ਲੋਕਲ ਜਿਹਨੂੰ ਕਹਿੰਦੇ ਇਮਿਊਨੋਗਲੋਬਲਿਨ ਇੰਜੈਕਸ਼ਨ ਵੀ ਦਿੰਦੇ ਹੈਗੇ ਆਪਾਂ, ਉਹ ਲੋਕਲ ਸਾਈਡ 'ਤੇ ਦੇ, ਉਹ ਇੱਕ ਅਲੱਗ ਸਹਾਇਤਾ ਮਤਲਬ ਇੱਕ ਡਾਕਟਰੀ ਤੌਰ 'ਤੇ ਟ੍ਰੀਟਮੈਂਟ ਹੋ ਜਾਂਦਾ ਹੈਗਾ। ਕਈ ਵਾਰ ਜ਼ਖਮ ਬਹੁਤ ਵੱਡਾ, ਉਹਦਾ ਓਪਰੇਸ਼ਨ ਵੀ ਕਰਨਾ ਪੈਂਦਾ ਹੈਗਾ, ਠੀਕ ਹੈ, ਕੋਈ ਹੋਰ ਨੁਕਸਾਨ ਹੋ ਗਿਆ, ਅਤੇ ਫਿਰ ਇਹ ਚੀਜ਼ਾਂ ਦੇ ਨਾਲ ਫਿਰ ਇਲਾਜ ਕੈਟੇਗਰੀ ਦੇ ਹਿਸਾਬ ਨਾਲ ਫਿਰ ਉਹਦਾ ਰੇਬੀਜ਼ ਦਾ ਫਿਰ ਇਲਾਜ ਕੀਤਾ ਜਾਂਦਾ, ਕੁੱਤੇ ਦੇ ਕੱਟਣ ਤੋਂ ਜਾਂ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਬਾਅਦ।
1: ਅੱਛਾ, ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਦੋਂ ਕੋਈ ਜਾਨਵਰ ਕੱਟ ਜਾਂਦਾ ਉਸ ਤੋਂ ਬਾਅਦ ਜਿਹੜਾ ਇਲਾਜ ਹੁੰਦਾ, ਇੰਜੈਕਸ਼ਨ ਲਗਾਏ ਜਾਂਦੇ ਨੇ, ਉਹਦੇ ਜ਼ਖਮ ਦੀ ਮਤਲਬ ਟ੍ਰੀਟਮੈਂਟ ਕੀਤੀ ਜਾਂਦੀ ਹੈ। ਇੱਕ ਤੁਸੀਂ ਕਿਹਾ ਸੀ ਪ੍ਰੀ ਐਕਸਪੋਜ਼ਰ, ਜਦੋਂ ਮਤਲਬ ਮੰਨ ਲਓ ਕਿਸੇ ਵਿਅਕਤੀ ਨੂੰ ਨਹੀਂ ਕੱਟਿਆ ਅਤੇ ਉਹ ਚਾਹੁੰਦਾ ਹੈ ਕਿ ਉਹਨੂੰ ਕੋਈ ਇਸ ਤਰ੍ਹਾਂ ਦਾ, ਜੇਕਰ ਜਾਨਵਰ ਕੋਈ ਕੱਟ ਵੀ ਜਾਂਦਾ ਅਤੇ ਉਹਨੂੰ ਨਾ ਹੋਵੇ ਰੈਬੀਜ਼ ਵਗੈਰਾ ਨਾ ਹੋਵੇ, ਤਾਂ ਉਹ ਕੀ ਇਸ ਤਰ੍ਹਾਂ ਦੇ ਮਤਲਬ ਇਲਾਜ ਕਰਵਾ ਸਕਦਾ ਜਾਂ ਕੋਈ ਵੈਕਸੀਨ ਵਗੈਰਾ ਹੈ ਉਹਦੇ ਲਈ, ਤਾਂ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ।
0: ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਜਿਵੇਂ ਕਿ ਆਮ ਆਪਾਂ ਆਪਣੇ ਇੰਜੈਕਸ਼ਨਸ ਲਗਾਉਂਦੇ ਹਾਂ ਜਿਹਨੂੰ ਇਮਿਊਨਾਈਜੇਸ਼ਨ ਕਹਿੰਦੇ ਹਾਂ, ਜਿਵੇਂ ਕਿ ਆਪਾਂ ਪੋਲੀਓ ਦੀ ਵੈਕਸੀਨ ਬੱਚੇ ਨੇ ਪਵਾਉਣੇ ਆ, BCG ਦਾ ਟੀਕਾ ਲਵਾਉਣੇ ਹੈਗੇ ਆ, ਰੇਬੀਜ਼ ਵਾਸਤੇ ਵੀ ਆਪਾਂ ਹੋਣ ਤੋਂ ਪਹਿਲਾਂ ਵੀ ਇਹਦਾ ਇਲਾਜ ਕਰ ਸਕਦੇ ਹਾਂ, ਕਿਉਂਕਿ ਰੇਬੀਜ਼ ਦੇ ਵਿੱਚ ਹੋਣ ਤੋਂ ਬਾਅਦ ਇਹਦਾ ਇਲਾਜ ਹਜੇ ਬਹੁਤ ਵਧੀਆ ਇਲਾਜ ਨਹੀਂ ਆਇਆ ਹੈ, ਕਿਉਂਕਿ ਉਹਦਾ ਵਾਇਰਸ ਜਦੋਂ ਬ੍ਰੇਨ ਵਿੱਚ ਚਲਾ ਗਿਆ ਉਹਦਾ ਅਲਟੀਮੇਟਲੀ ਮੌਤ ਹੀ ਹੁੰਦੀ ਹੈ ਰੇਬੀਜ਼ ਦੇ ਵਿੱਚ। ਇਹਦੇ ਵਿੱਚ ਜਿਹੜਾ ਇਲਾਜ ਹੈ ਉਹ ਬਚਾਅ ਹੈ, ਆਪਾਂ ਵੈਕਸੀਨ ਜੇ ਪਹਿਲਾਂ ਲੈ ਲੈਂਦੇ ਹਾਂ ਤਾਂ ਆਪਾਂ ਇਸ ਤੋਂ ਬਚਿਆ ਜਾ ਸਕਦਾ ਹੈਗਾ। ਉਸ ਤੋਂ ਪਹਿਲਾਂ ਆਪਾਂ 2 ਇੰਜੈਕਸ਼ਨ ਜੇ ਲਵਾ ਲੈਂਦੇ ਹਾਂ, ਜਿਵੇਂ ਇੱਕ ਅੱਜ ਇੰਜੈਕਸ਼ਨ ਲਗਾਇਆ, ਇੱਕ 7 ਦਿਨ ਬਾਅਦ ਲਗਾਇਆ, 2 ਇੰਜੈਕਸ਼ਨ ਲੈਣ ਨਾਲ ਆਪਾਂ ਇਸ ਚੀਜ਼ ਤੋਂ ਰੇਬੀਜ਼ ਤੋਂ ਆਪਾਂ ਬਚ ਸਕਦੇ ਹਾਂ।
1: ਇਹ ਇੰਜੈਕਸ਼ਨ ਕਿਹਨੂੰ ਲੈਣੇ ਜ਼ਰੂਰੀ ਹੈ, ਜਿਵੇਂ ਕੋਈ ਬੰਦਾ ਕੁੱਤਾ ਪਾਲਦਾ ਹੈ ਜਾਂ ਉਹਨਾਂ ਦੇ ਹੈ, ਕਿਹੜੇ ਕਿਹੜੇ ਵਿਅਕਤੀ ਮਤਲਬ ਇਹਦੇ ਵਿੱਚ?
0: ਬਿਲਕੁਲ, ਇਹਦੇ 'ਚ ਹੁਣ ਕਿਹੜੇ, ਵੈਸੇ ਤਾਂ ਸਭ ਨੂੰ ਲਵਾਉਣੇ ਚਾਹੀਦੇ ਹੈ, ਇਹਦੇ ਵਿੱਚ ਉਹ ਆ ਜਾਂਦੇ ਬੰਦੇ ਜਿਹੜੇ ਕਿ ਜਿਹੜੇ ਰਿਸਰਚਰ ਹੁੰਦੇ ਹੈਗੇ, ਜਿਵੇਂ ਸੋ ਜਿਹੜੇ ਗੁਫਾਵਾਂ ਦੇ ਵਿੱਚ ਰਿਸਰਚ ਕਰਨ ਵਾਲੇ ਜਿਹੜੇ ਸਾਇੰਟਿਸਟ ਜਾਂਦੇ ਆ ਰਿਸਰਚਰ, ਉਹਨਾਂ ਵਾਸਤੇ ਹੋ ਗਿਆ, ਜਿਹੜੀਆਂ ਰੇਬੀਜ਼ ਦੀਆਂ ਜਿਹੜੀਆਂ ਜਿੱਥੇ ਵੈਕਸੀਨ ਬਣਦੀ ਹੈ, ਜਿਹੜੇ ਉਸ ਵਾਇਰਸ ਦੇ ਨਾਲ ਕੰਮ ਕਰਦੇ ਆ ਉਹ ਵਾਲੇ ਬੰਦੇ ਹੋ ਗਏ, ਠੀਕ ਹੈ, ਜੰਗਲ ਦੇ ਵਿੱਚ ਘੁੰਮਣ ਵਾਲੇ, ਐਡਵੈਂਚਰ ਕਰਨ ਵਾਲੇ ਜਿਹੜੇ ਬੰਦੇ, ਘੁੰਮਣ ਜਾਂਦੇ ਆਪਾਂ ਦੂਜੇ ਕੰਟਰੀ ਜਾਂਦੇ ਹਾਂ, ਜੰਗਲ 'ਚ ਜਾ ਰਹੇ ਹਾਂ, ਜ਼ੂ ਦੇ ਵਿੱਚ ਜਾ ਰਹੇ ਹਾਂ, ਠੀਕ ਹੈ ਜੀ, ਸਫਾਰੀ ਕਰਨ ਜਾ ਰਹੇ ਹਾਂ, ਜੇ ਆਪਾਂ ਨੂੰ ਹੈਗਾ, ਇਹ ਸਾਰੇ ਰਿਸਕ ਫੈਕਟਰ ਹੈਗੇ ਆ, ਇਹ ਆਪਾਂ ਨੂੰ ਇਹਨਾਂ ਸਾਰਿਆਂ ਨੂੰ ਰੇਬੀਜ਼ ਦਾ ਜਿਹੜਾ ਪ੍ਰੀ ਐਕਸਪੋਜ਼ਰ ਲਵਾ ਲੈਣਾ
1: ਨਹੀਂ ਤੇ ਬੱਚਿਆਂ ਨੂੰ।
0: ਦੂਸਰੀ ਗੱਲ, ਹੁਣ ਜੇ ਆਪਾਂ ਗੱਲ ਕਰੀ ਸਭ ਤੋਂ ਜ਼ਿਆਦਾ, ਜੇ ਆਪਾਂ ਇੱਕ ਸਟੱਡੀ ਹੋਈ ਹੈਗੀ ਹੈ ਦੇਖਿਆ ਜਾਵੇ ਤਾਂ 50% ਜਿਹੜੀਆਂ ਬਾਈਟਸ ਹੈ, ਜਿਹੜਾ ਰੇਬੀਜ਼ ਜਿਹੜੇ ਹੈਗੇ ਕੁੱਤੇ ਜਿਹੜੇ ਕੱਟਦੇ ਆ ਉਹ ਬੱਚਿਆਂ ਨੂੰ ਕੱਟਦੇ ਆ। ਇਹ ਇੰਡੀਆ ਦੀ ਇੱਕ ਸਟੱਡੀ ਹੈ ਵੀ 50% ਤੋਂ ਜ਼ਿਆਦਾ 15 ਸਾਲ ਤੋਂ ਘੱਟ ਬੱਚਿਆਂ ਨੂੰ ਇਹ ਜਿਹੜੇ ਕੁੱਤੇ ਕੱਟਦੇ ਹੈਗੇ ਆ, ਇਸ ਲਈ ਬੱਚਿਆਂ ਨੂੰ ਤਾਂ ਬਹੁਤ ਜ਼ਰੂਰੀ ਹੈ ਲਗਾਉਣ, ਉਹਨਾਂ ਨੂੰ ਲਗਾਉਣੀ ਵੈਕਸੀਨ, ਇਹ ਬਹੁਤ ਜ਼ਰੂਰੀ ਹੈ।
1: ਅੱਛਾ, ਜਿਹੜੇ ਮਤਲਬ ਇਸ ਤਰ੍ਹਾਂ ਦੇ ਜਾਨਵਰਾਂ ਨੂੰ ਪਾਲਦੇ ਨੇ, ਚਾਹੇ ਕੁੱਤਾ ਪਾਲਦੇ ਹੋ ਤੁਸੀਂ, ਬਿੱਲੀ ਪਾਲਦੇ ਹੋ ਜਾਂ ਦੂਸਰੇ ਜਾਨਵਰ ਪਾਲਦੇ ਹੋ, ਉਹਨਾਂ ਨੂੰ ਖੁਦ ਵੀ ਲਵਾਉਣਾ ਚਾਹੀਦਾ ਅਤੇ ਉਹਨਾਂ ਦੇ ਉਸ ਜਾਨਵਰ ਦੇ ਵੀ, ਕੁੱਤੇ ਨੂੰ ਵੀ ਮਤਲਬ?
0: ਬਿਲਕੁਲ ਜੀ, ਹੁਣ ਜਿਹੜੇ ਜਾਨਵਰਾਂ ਦੇ ਡਾਕਟਰ ਹੈ ਉਹਨਾਂ ਨਾਲ ਸੰਪਰਕ ਕਰਕੇ ਪਹਿਲਾਂ ਤਾਂ ਜਾਨਵਰ ਨੂੰ ਉਹ ਇੰਜੈਕਸ਼ਨ ਲਗਾਉਣੇ ਚਾਹੀਦੇ ਤਾਂ ਕਿ ਉਹ ਨਾ ਫੈਲੇ, ਤਾਂ ਕਿ ਉਹਨੂੰ ਰੇਬੀਜ਼ ਹੋਵੇ ਨਾ, ਕਿਉਂਕਿ ਉਹਨੂੰ ਵੀ ਜੇ ਰੇਬੀਜ਼ ਹੋਣਾ ਹੈ ਕਿਸੇ ਜਾਨਵਰ ਦੇ ਕੱਟਣ ਨਾਲ ਹੋਣਾ ਹੈਗਾ, ਉਹਨੂੰ ਕਿਸੇ ਰੇਬੀਜ਼, ਤਾਂ ਇਸ ਲਈ ਉਹਦੇ ਇੰਜੈਕਸ਼ਨ ਲੱਗਣੇ ਜ਼ਰੂਰੀ ਹੈ। ਫਿਰ ਜਿਹੜਾ ਮਾਲਿਕ ਹੈ ਜਿਹੜਾ ਰੱਖ ਰਿਹਾ ਹੈਗਾ, ਐਸਾ ਨਹੀਂ ਕਿ ਉਹੀ ਕੁੱਤਾ ਹੈ ਕਰਦੇ, ਉਹ ਵੀ ਤਾਂ ਬਾਹਰ ਜਾ ਸਕਦਾ, ਉਹਨੂੰ ਹੋਰ ਜਾਨਵਰ ਵੀ ਕੱਟ ਸਕਦਾ ਹੈਗਾ, ਉਹ ਜ਼ਿਆਦਾ ਰਿਸਕ 'ਤੇ ਹੈਗਾ, ਉਹਨੂੰ ਵੀ ਪੂਰਾ ਪੂਰਾ ਜਿਹੜਾ ਪ੍ਰੀ ਐਕਸਪੋਜ਼ਰ ਵਾਲਾ ਜਿਹੜਾ ਹੈਗਾ ਇਮਿਊਨਾਈਜੇਸ਼ਨ ਜਿਹੜੇ ਇੰਜੈਕਸ਼ਨ ਉਹਨੂੰ ਲੈਣੇ ਚਾਹੀਦੇ ਹੈਗੇ। ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਵੀ ਉਸ ਪਰਿਵਾਰਕ ਮੈਂਬਰ ਜਿਹੜੇ ਆਸੇ ਪਾਸੇ ਜੇ ਕੁੱਤੇ ਤੁਹਾਡੇ ਸੁਸਾਇਟੀ 'ਚ ਤਾਂ ਵੀ ਤੁਸੀਂ ਲੈ ਲਓ, ਕਿਉਂਕਿ ਪਤਾ ਨਹੀਂ ਕੁੱਤੇ ਨੇ ਕਿਵੇਂ ਕੱਟ ਜਾਣਾ, ਭਲਾ ਉਹਨੇ ਮਜ਼ਾਕ 'ਚ ਹੀ ਕੱਟਣਾ ਹੈ ਅਤੇ ਉਹ ਕੱਟ ਸਕਦਾ ਹੈਗਾ, ਇਸ ਲਈ ਉਹ ਜ਼ਿਆਦਾ ਰਿਸਕ ਹੈਗਾ ਉਹਨਾਂ।
1: ਅੱਛਾ ਡਾਕਟਰ ਸਾਹਿਬ, ਇੱਕ ਆਮ ਤੌਰ 'ਤੇ ਜਿਹੜੀ ਪਿੰਡਾਂ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ

0: ਦਿਨ ਤੱਕ ਵੀ ਇੰਜੈਕਸ਼ਨ ਲੱਗ ਸਕਦੇ ਨੇ, 14 ਜਾਂ 28 ਦਿਨ ਤੱਕ ਹੋ ਸਕਦੇ ਆ। ਤਾਂ ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਮਤਲਬ ਸਪਸ਼ਟ ਤੌਰ 'ਤੇ ਦੱਸੋ ਕਿ ਇਹ ਇੰਜੈਕਸ਼ਨਾਂ ਦਾ ਕੀ ਹੈ। ਕਈ ਵਾਰ ਲੋਕ ਇਹ ਕੋਰਸ ਪੂਰਾ ਨਹੀਂ ਕਰਦੇ ਤਾਂ।
1: ਦੇਖੋ ਜੀ, ਕੋਈ ਵੀ ਇਮਿਊਨਾਈਜੇਸ਼ਨ, ਕੋਈ ਵੀ ਆਪਾਂ ਜੋ ਟੀਕਾਕਰਨ ਕਰਨੇ ਆ, ਉਹਦਾ ਕੋਰਸ ਪੂਰਾ ਲੈਣਾ ਚਾਹੀਦਾ ਹੈਗਾ। ਦੋ ਤਰ੍ਹਾਂ ਦੇ ਇੰਜੈਕਸ਼ਨਸ ਆਉਂਦੇ ਆ, ਇੱਕ ਹੁੰਦੇ IM, ਯਾਨੀ ਕਿ ਆਪਣੇ ਮਾਸਪੇਸ਼ੀਆਂ ਦੇ ਵਿੱਚ ਸਿੱਧਾ ਇੰਜੈਕਸ਼ਨ ਲੱਗਦਾ ਹੈਗਾ, ਉਹਦਾ ਜਿਹੜਾ ਕੋਰਸ ਹੁੰਦਾ ਹੈਗਾ, 4 ਇੰਜੈਕਸ਼ਨਸ ਵੀ ਲੱਗਦੇ ਆ ਅਤੇ 5 ਵੀ ਲੱਗਦੇ ਆ। ਜ਼ਿਆਦਾਤਰ ਜਿਹੜਾ ਹੁਣ ਲੇਟੈਸਟ ਗਾਈਡਲਾਈਨ ਜਿਹੜੀ ਆਈ ਹੈ ਉਹਦੇ ਵਿੱਚ 03714, ਯਾਨੀ ਕਿ 14 ਦਿਨਾਂ ਦੇ ਵਿੱਚ 4 ਇੰਜੈਕਸ਼ਨ ਲੱਗਦੇ ਆ, ਅਤੇ 5ਵਾਂ ਇੰਜੈਕਸ਼ਨ ਕਿਸੇ ਕਿਸੇ ਪੇਸ਼ੈਂਟ ਦੇ ਵਿੱਚ 28ਵੇਂ ਦਿਨ ਲਗਾਇਆ ਜਾਂਦਾ ਹੈਗਾ, ਉਹ ਦੇਖਣ 'ਤੇ ਵੀ ਜਿਹੜਾ ਉਹਨੂੰ ਕੋਈ ਹੋਰ ਘਾਤਕ ਪਹਿਲਾਂ ਦੀ ਕੋਈ ਬਿਮਾਰੀ ਤਾਂ ਨਹੀਂ, ਜਿਵੇਂ ਕਿ ਸਮਝ ਲਓ ਕਿਸੇ ਨੂੰ ਕੋਈ ਕੈਂਸਰ ਦੀ ਬਿਮਾਰੀ ਹੈਗੀ ਹੈ, ਜਿਵੇਂ ਕਿਸੇ ਨੂੰ ਕੋਈ HIV ਦਾ ਰੋਗ ਚੱਲ ਰਿਹਾ ਹੈਗਾ, ਜਾਂ ਕਿਸੇ ਨੂੰ ਕੋਈ ਕਿਡਨੀ ਫੇਲ ਹੋਈ ਹੈਗੀ ਹੈ, ਇਹਨੂੰ ਕਹਿੰਦੇ ਆਪਾਂ ਇਮਿਊਨੋ ਕੰਪਰੋਮਾਈਜ਼ ਬਿਮਾਰੀਆਂ, ਜਿਹਦਾ ਕਿ ਲੰਬਾ ਇਲਾਜ ਚੱਲ ਰਿਹਾ ਹੈਗਾ, ਉਹਦੀ ਜਿਹੜੀ ਕੀਟਾਣੂਆਂ ਤੋਂ ਲੜਨ ਦੀ ਸ਼ਕਤੀ, ਜਿਹੜੀ ਇਮਿਊਨਿਟੀ ਥੋੜ੍ਹੀ ਲੋਅ ਹੁੰਦੀ ਹੈ, ਤਾਂ ਉਸ ਕੇਸ ਵਿੱਚ ਆਪਾਂ 5ਵਾਂ ਇੰਜੈਕਸ਼ਨ ਵੀ ਦਿੱਤਾ ਜਾਂਦਾ। ਜ਼ਿਆਦਾਤਰ ਇਹ 4 ਇੰਜੈਕਸ਼ਨ ਹੀ ਦੇਣੇ ਹੁੰਦੇ ਹੈਗੇ, ਇਹਦਾ ਪੂਰਾ ਕੋਰਸ ਲੈਣਾ ਚਾਹੀਦਾ ਹੈਗਾ। ਇੱਕ ਹੋਰ ਰੈਜਮਨ ਵੀ ਆਉਂਦੀ ਹੈਗੀ ਹੈ, ਜਿਹਨੂੰ ਕਹਿੰਦੇ ਆਪਾਂ ਇੰਟਰਾਡਰਮਲ ਇੰਜੈਕਸ਼ਨ, ਯਾਨੀ ਕਿ ਚਮੜੀ ਦੇ ਉੱਪਰ ਇੰਜੈਕਸ਼ਨ ਲੱਗਦਾ, ਜਿਹੜਾ ਕਿ ਪਹਿਲਾਂ ਲੱਗਦਾ ਹੁੰਦਾ ਸੀਗਾ, ਉਹ ਵੀ ਇੱਕ ਕੋਰਸ ਹੈਗਾ, ਉਹ ਵੀ ਲੱਗਦਾ, ਉਹ ਦੋ ਜਗ੍ਹਾ 'ਤੇ ਲੱਗਦਾ, ਉਹ 3 ਵਾਰ ਡਾਕਟਰ ਦੇ ਕੋਲ ਜਾਣਾ ਪੈਂਦਾ ਹੈਗਾ, ਉਹ ਸਮਝ ਲਓ ਵੀ ਜਿਵੇਂ ਅੱਜ ਲੱਗ ਗਿਆ, ਫਿਰ 3ਜੇ ਦਿਨ ਅਤੇ 7ਵੇਂ ਦਿਨ, ਉਹ ਦੋ ਜਗ੍ਹਾ 'ਤੇ ਇੰਜੈਕਸ਼ਨ ਲੱਗਦਾ, ਉਹਦੀ ਡੋਜ਼ ਵੀ ਘੱਟ ਲੱਗਦੀ ਹੈ, ਪਰ ਉਹ ਟ੍ਰੇਨਡ ਸੈਂਟਰਸ ਦੇ ਵਿੱਚ, ਸਰਕਾਰੀ ਟ੍ਰੇਨਡ ਜਿਹੜੇ ਸੈਂਟਰਸ ਹੈਗੇ ਆ, ਜਿਹੜੇ ਕਿ ਇਹਦੇ ਵਾਸਤੇ ਆਥੋਰਾਈਜ਼ ਹੈਗਾ, ਉੱਥੇ ਲੱਗਦਾ ਹੈਗਾ। ਫਿਰ ਇੱਕ ਚੀਜ਼ ਹੋਰ ਹੁੰਦੀ ਹੈ, ਇਹਦੇ ਵਿੱਚ ਇੱਕ ਇਮਿਊਨੋਗਲੋਬਲਿਨ ਇੰਜੈਕਸ਼ਨ ਵੀ ਆਪਾਂ ਦਿੰਦੇ ਹੈਗੇ ਆ, ਉਹ ਜਿਹੜਾ ਕੈਟੇਗਰੀ 3 ਵਾਲਾ ਜਿਹੜਾ ਪੇਸ਼ੈਂਟ ਹੁੰਦਾ, ਜਿਹਨੂੰ ਮੈਂ ਦੱਸਿਆ ਵੀ ਜਿਹ 'ਚ ਖੂਨ ਨਿਕਲ ਗਿਆ, ਉਹਦੇ ਵਿੱਚ ਇਮਿਊਨੋਗਲੋਬਲ ਵੀ ਲੱਗਦਾ ਹੈਗਾ, ਉਹ ਵੀ ਇੱਕ ਟ੍ਰੇਨ ਸੈਂਟਰ। ਅੱਜ ਕੱਲ੍ਹ ਦਿੱਲੀ ਦੀ ਜੇ ਆਪਾਂ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਕਾਫੀ ਸਰਕਾਰੀ ਹੋਸਪਿਟਲ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਇੰਜੈਕਸ਼ਨ ਫ੍ਰੀ ਆਫ ਕੋਸਟ ਅਵੇਲੇਬਲ ਹੈਗਾ, ਅਤੇ ਉਹ ਵੀ ਜਾ ਕੇ ਆਪਾਂ ਉਹਨੂੰ ਤੁਰੰਤ ਲਵਾਉਣਾ ਚਾਹੀਦਾ। ਉਹ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਉਹਦੀ ਡੋਜ਼ ਬਣਾ ਕੇ ਲਿਖੀ ਜਾਂਦੀ ਹੈ, ਉਹਨੂੰ ਰੈਫਰ ਕੀਤਾ ਜਾਂਦਾ ਹੈ, ਅਤੇ ਉਹ ਜਿਹੜਾ ਇੰਜੈਕਸ਼ਨ ਹੈਗਾ ਦੂਸਰਾ, ਉਹ ਯਾਨੀ ਕਿ ਜਿਹੜੀ ਜਿਸ ਦਿਨ ਕੁੱਤੇ ਨੇ ਕੱਟਿਆ ਹੈ ਉਸ ਤੋਂ ਲੈ ਕੇ 7ਵੇਂ ਦਿਨ ਦੇ ਵਿੱਚ ਜਦੋਂ ਮਰਜ਼ੀ ਲਵਾਇਆ ਜਾ ਸਕਦਾ ਹੈ। ਸੋ ਵੈਕਸੀਨ ਇੱਕ ਅਲੱਗ ਚੀਜ਼ ਹੈ, ਜਿਹੜਾ ਇਮਿਊਨੋਗਲੋਬਲਿਨ ਇੰਜੈਕਸ਼ਨ ਹੈਗਾ ਉਹ ਇੱਕ ਅਲੱਗ ਚੀਜ਼ ਹੈਗੀ ਹੈ। ਤਾਂ ਦੋਨਾਂ ਦੀ ਇਮਿਊਨਿਟੀ ਜਿਹੜੀ ਹੈ ਅਲੱਗ ਅਲੱਗ ਤਰੀਕੇ ਨਾਲ ਪਲੇ ਕਰਦੇ ਹੈਗੇ, ਅਤੇ ਇਹ ਦੋਨੇ ਇੰਜੈਕਸ਼ਨ ਲਵਾਉਣੇ ਚਾਹੀਦੇ।
0: ਅੱਛਾ, ਡਾਕਟਰ ਨਵਨੀਤ ਸਿੰਘ ਗਿੱਲ ਜੀ, ਅੱਜ ਤੁਸੀਂ ਸਾਨੂੰ ਰੈਬੀਜ਼ ਬਾਰੇ ਦੱਸਿਆ ਕਿ ਰੈਬੀਜ਼ ਦੀ ਬਿਮਾਰੀ ਹੈ ਕੀ, ਇਹਦੇ ਕੀ ਕਾਰਨ ਨੇ ਅਤੇ ਕੀ ਇਹਦੇ ਲੱਛਣ ਨੇ, ਇਹ ਤੋਂ ਕਿਸ ਤਰ੍ਹਾਂ ਬਚਿਆ ਜਾਂਦਾ ਹੈ, ਜੇਕਰ ਕਿਸੇ ਨੂੰ ਕੋਈ ਜਾਨਵਰ, ਕੁੱਤਾ ਜਾਂ ਬਿੱਲੀ ਜਾਂ ਕੋਈ ਹੋਰ ਜਾਨਵਰ ਕੱਟ ਜਾਂਦਾ ਹੈ, ਉਹਨੂੰ ਕੀ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਨੇ ਅਤੇ ਕਿਸ ਤਰ੍ਹਾਂ ਮਤਲਬ ਇਲਾਜ ਕਰਾਉਣਾ ਚਾਹੀਦਾ, ਜਿਹਦੇ ਵਿੱਚ ਤੁਸੀਂ ਮੁੱਖ ਗੱਲਾਂ ਦੱਸੀਆਂ ਕਿ ਸਭ ਤੋਂ ਪਹਿਲਾਂ 15 ਮਿੰਟ ਤੱਕ ਆਪਣੇ ਜ਼ਖਮ ਨੂੰ ਜਿਹੜਾ ਹੈ ਸਾਬਣ ਨਾਲ ਧੋਣਾ ਚਾਹੀਦਾ ਹੈ, ਉਸ ਤੋਂ ਬਾਅਦ ਜੋ ਡਾਕਟਰ ਜਿਸ ਤਰੀਕੇ ਦੇ ਨਾਲ ਇੰਜੈਕਸ਼ਨ ਲਾਉਂਦਾ ਤਾਂ ਉਹਨੂੰ ਆਪਣਾ ਉਹ ਕੋਰਸ ਪੂਰਾ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜਿਹੜਾ ਹੈ ਆਮ ਵਿਅਕਤੀ ਨੂੰ ਇਹਦਾ ਜਿਹੜਾ ਬਚਾਅ ਦੇ ਲਈ ਜਿਹੜਾ ਇਹਦੀ ਵੈਕਸੀਨ ਦੇ ਇੰਜੈਕਸ਼ਨ ਜੋ ਲਗਵਾ ਲੈਣੇ ਚਾਹੀਦੇ ਆ, ਅਤੇ ਖਾਸ ਕਰਕੇ ਜਿਹੜੇ ਜਾਨਵਰਾਂ ਨੂੰ ਪਾਲਦੇ ਨੇ, ਕੁੱਤਾ ਪਾਲਦੇ, ਬਿੱਲੀ ਪਾਲਦੇ ਆ, ਅਤੇ ਉਹਨਾਂ ਨੂੰ ਨਾਲ ਨਾਲ ਜਾਨਵਰਾਂ ਦੇ ਵੀ ਵੈਕਸੀਨ ਜਿਹੜੀ ਹੈ ਰੈਬੀਜ਼ ਦੀ ਲਗਵਾਉਣਾ ਬਹੁਤ ਜ਼ਰੂਰੀ। ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਤੁਸੀਂ ਸੁਣ ਰਹੇ ਸੀ ਸਿਹਤ ਸੰਭਾਲ ਲੜੀ ਹੇਠ ਰੈਬੀਜ਼ ਕਾਰਨ ਇਲਾਜ ਅਤੇ ਬਚਾਅ ਵਿਸ਼ੇ ਤੇ ਡਾਕਟਰ ਨਵਨੀਤ ਸਿੰਘ ਗਿੱਲ ਤੋਂ ਖਾਸ ਜਾਣਕਾਰੀ। ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਲਵਿੰਦਰ ਸਿੰਘ। ਤੇ ਆਓ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਡਾਚੀ ਵਾਲਿਆ ਮੋੜ ਮੋਹਾਰ ਵੇ, ਸੋਹਣੀ ਵਾਲਿਆ ਲੈ ਚੱਲ ਨਾਲ ਵੇ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ, ਅਤੇ ਆਓ ਹੁਣ ਸੁਣਦੇ ਹਾਂ ਪੁਸ਼ਪਾ ਹੰਸ ਦੀ ਆਵਾਜ਼ ਵਿੱਚ ਇਹ ਲੋਕ ਗੀਤ।

0: ਤੋਂ ਬਾਅਦ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਪ੍ਰਸ਼ਨਕਾਲ ਸ਼ੁਰੂ ਕੀਤਾ। ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪਹਾੜਾਂ ਤੇ ਸਰਹੱਦਾਂ ਤੇ ਸੈਰ ਸਪਾਟਾ ਬੁਨਿਆਦੀ ਢਾਂਚੇ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਉਨਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਸਾਰੇ ਪ੍ਰਮੁੱਖ ਸਾਹਸੀ ਸੈਰ ਸਪਾਟਾ ਦੀਆਂ ਥਾਵਾਂ ਤੇ ਸਿਹਤ ਤੇ ਸੁਰੱਖਿਆ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਸੂਬਿਆਂ ਨੂੰ ਐਮਰਜੈਂਸੀ ਦੀ ਸਥਿਤੀ ਚ ਲੋੜੀਂਦੀ ਡਾਕਟਰੀ ਤਿਆਰੀ, ਜ਼ਰੂਰੀ ਸਾਵਧਾਨੀਆਂ ਤੇ ਸਮੇਂ ਸਿਰ ਨਿਕਾਸੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਕ ਤਾਲਮੇਲ ਵਾਲਾ ਗ੍ਰਿਡ ਸਿਸਟਮ ਵਿਕਸਿਤ ਕਰਨ ਦੀ ਸਲਾਹ ਵੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਹਸੀ ਸੈਰ ਸਪਾਟਾ ਸਥਾਨਾਂ ਤੇ ਸੈਲਾਨੀਆਂ ਦੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕਾਲ ਵੀ ਜਾਰੀ ਕੀਤੇ ਨੇ। ਕਾਨੂੰਨ ਤੇ ਨਿਆਂ ਰਾਜ ਮੰਤਰੀ ਅਰਜਨ ਰਾਮ ਮੇਘਵਾਲ ਨੇ ਅਦਾਲਤਾਂ ਚ ਖਾਲੀ ਅਸਾਮੀਆਂ ਨਾਲ ਸਬੰਧਤ ਇਕ ਸਵਾਲ ਦਾ ਜਵਾਬ ਦਿੱਤਾ। ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੀ ਨਾਅਰੇਬਾਜ਼ੀ ਜਾਰੀ ਰੱਖੀ। ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2:15 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਮੰਤਰੀਆਂ ਨੇ ਵੱਖ ਵੱਖ ਦਸਤਾਵੇਜ਼ ਮੇਜ਼ ਤੇ ਰੱਖੇ। ਵਣਜ ਉਦਯੋਗ ਤੇ ਰਸਾਇਣ ਤੇ ਖਾਦਾਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਵੀ ਰਿਪੋਰਟ ਸਦਨ ਚ ਪੇਸ਼ ਕੀਤੀ। ਇਸ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਸਿਫਰ ਕਾਲ ਸ਼ੁਰੂ ਕੀਤਾ, ਜਿਸ ਦੌਰਾਨ ਕੁਝ ਮੈਂਬਰਾਂ ਨੇ ਮਹੱਤਵਪੂਰਨ ਮੁੱਦੇ ਉਠਾਏ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਦਨ ਦੇ ਹਰੇਕ ਮੈਂਬਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਰਿਆਦਾ ਬਣਾਈ ਰੱਖਣ ਤੇ ਸਬੰਧਤ ਵਿਸ਼ਿਆਂ ਤੇ ਹੀ ਬੋਲਣ।
1: ਜਬ ਕਾਉਂਸਿਲ ਕੀ ਬੈਠਕ ਚੱਲ ਰਹੀ ਹੋ, ਕੋਈ ਵੀ ਇਸ ਪ੍ਰਕਾਰ ਕੀ ਅਵਿਵਸਥਾ, ਸ਼ੋਰਗੁਲ ਯਾ ਕਿਸੀ ਅਨਯ ਤਰੀਕੇ ਸੇ ਇਸ ਅਵਿਵਸਥਿਤ ਤਰੀਕੇ ਸੇ ਬੋਲਤੇ ਸਮੇਂ ਕਿਸੀ ਅਨਯ ਸਦਸਯ ਕੇ ਬੀਚ ਮੇਂ ਬਾਧਾ ਨਹੀਂ ਡਾਲੇਗਾ।
0: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਵਿਚ ਕਹਾਣੀ ਸੁਣਾਉਣ ਦੀ ਇਕ ਅਮੀਰ ਰਵਾਇਤ ਹੈ ਤੇ ਰਚਨਾਤਮਕਤਾ ਪ੍ਰਤੀਭਾਲੀ ਇਕ ਵੱਡੀ ਸੰਭਾਵਨਾ ਹੈ। ਇਸ ਦਾ ਲਾਭ ਭਾਰਤ ਨੂੰ ਇਕ ਆਲਮੀ ਸਮੱਗਰੀ ਸਿਰਜਣ ਕੇਂਦਰ ਬਣਾਉਣ ਲਈ ਲਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਨਵੀਂ ਦਿੱਲੀ ਚ ਨੈੱਟਫਲਿਕਸ ਦੇ ਸਹਿਮੁੱਖ ਕਾਰਜਕਾਰੀ ਅਧਿਕਾਰੀ ਟੇਟ ਸਾਡੋਸ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,
2: हम एक साथ मिलकर क्रिएट ऑन इंडिया मूवमेंट की शुरुआत करें। हम भारत से जुड़ी स्टोरीज को, भारत के संस्कृति को, भारत के हेरिटेज और ट्रेडिशंस को पूरी दुनिया से शेयर करें। आप ऐसा कंटेंट क्रिएट करिए जो आपके साथ ही भारत को भी ज्यादा से ज्यादा लाइक्स दे। और इसके लिए हमें ग्लोबल ऑडियंस को भी एंगेज करना होगा, दुनिया के नौजवानों के साथ जुड़ना होगा। आज पूरी दुनिया में लोग भारत के बारे में जानना।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਟੈਰੀਟੋਰੀਅਲ ਆਰਮੀ ਤੇ ਕੇਂਦਰਿਤ ਕਰਦਿਆਂ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਕਮੇਟੀ ਮੈਂਬਰਾਂ ਨੂੰ ਟੈਰੀਟੋਰੀਅਲ ਆਰਮੀ ਦੇ ਹੁਕਮ, ਭੂਮਿਕਾ ਤੇ ਮੁੱਖ ਪ੍ਰਾਪਤੀਆਂ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਜਨਾ ਬਲ ਨੂੰ ਹੋਰ ਮਜ਼ਬੂਤ ਕਰਨ ਤੇ ਇਸ ਦੀ ਸਮੁੱਚੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਸੁਝਾਅ ਦਿੱਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਟੈਰੀਟੋਰੀਅਲ ਆਲਮੀ ਨਾਗਰਿਕ ਸਿਪਾਹੀ ਸੰਕਲਪ ਦਾ ਇਕ ਜਿਉਂਦਾ ਜਾਗਦਾ ਸਬੂਤ ਹੈ। ਉਨਾਂ ਕਿਹਾ, ਜਦੋਂ ਇਸ ਦੇ ਮੈਂਬਰ ਨਾਗਰਿਕ ਕੰਮ ਚ ਸ਼ਾਮਲ ਹੁੰਦੇ ਨੇ ਤਾਂ ਉਹ ਇਕੋ ਸਮੇਂ ਸਰਹੱਦਾਂ ਦੀ ਰਾਖੀ ਤੇ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਲਈ ਵਰਦੀ ਪਾਉਂਦੇ ਨੇ। ਉਨਾਂ ਕਿਹਾ ਕਿ ਟੈਰੀਟੋਰੀਅਲ ਆਰਮੀ ਚ ਲਗਭਗ 44,400 ਕਰਮਚਾਰੀ, 59 ਵੱਖ ਵੱਖ ਇਕਾਈਆਂ ਸ਼ਾਮਲ ਨੇ ਜੋ ਕੁਦਰਤੀ ਆਫ਼ਤ ਦੌਰਾਨ ਤੁਰੰਤ ਰਾਹਤ ਤੇ ਸਹਾਇਤਾ ਪ੍ਰਦਾਨ ਕਰਦੀਆਂ ਨੇ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹੈ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਨਵੀਂ ਦਿੱਲੀ ਚ CII ਅੰਤਰਰਾਸ਼ਟਰੀ ਊਰਜਾ ਕਾਨਫਰੰਸ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਮੌਕੇ 19 ਲੱਖ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਨੇ। ਸ੍ਰੀ ਜੋਸ਼ੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 12 ਲੱਖ ਤੋਂ ਵੱਧ ਪਰਿਵਾਰਾਂ ਨੇ ਵਾਧੂ ਬਿਜਲੀ ਵੇਚ ਕੇ 421 ਕਰੋੜ ਰੁਪਏ ਕਮਾਏ ਨੇ। ਉਨ੍ਹਾਂ ਕਿਹਾ ਕਿ ਦੇਸ਼ 2030 ਤੱਕ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ। ਉਨ੍ਹਾਂ ਨੇ ਉਦਯੋਗ ਨਾਲ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਨਜ਼ਦੀਕੀ ਗੱਲਬਾਤ ਬਣਾਈ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੇਂਦਰੀ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਸਿਲ 11 ਸੁਰੰਗ ਬਚਾ ਕਾਰਜ ਦੌਰਾਨ 12 ਖਨਨ ਮਜ਼ਦੂਰਾਂ ਨੂੰ ਉਨ੍ਹਾਂ ਦੀ ਅਸਾਧਾਰਨ ਹਿੰਮਤ ਤੇ ਨਿਸਵਾਰਥ ਸੇਵਾ ਲਈ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤੈ। ਨਵੀਂ ਦਿੱਲੀ ਚ ਹੋਏ ਸਮਾਰੋਹ ਚ ਸੜਕ ਆਵਾਜਾਈ ਤੇ ਰਾਜਮਾਰਗ ਰਾਜ ਮੰਤਰੀ ਹਰਸ਼ ਮਲਹੋਤਰਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਸਿਲ 11 ਸੁਰੰਗ ਢਹਿਣ ਦੇ ਹਾਲੀ ਦੇ ਸਾਲਾਂ ਚ ਸਭ ਤੋਂ ਚੁਣੌਤੀਪੂਰਨ ਬਚਾਅ ਕਾਰਜਾਂ ਵਿਚੋਂ ਇਕ ਸੀ। ਲੋਕਸਭਾ ਸਪੀਕਰ ਓਮ ਬਿਰਲਾ ਨੇ ਅੱਜ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਉਹ ਆਪਣੀ ਭਾਸ਼ਣ ਕਲਾ, ਸੰਵੇਦਨਸ਼ੀਲ ਲੀਡਰਸ਼ਿਪ ਤੇ ਰਾਸ਼ਟਰੀ ਹਿੱਤ ਪ੍ਰਤੀ ਅਟੁੱਟ ਸਮਰਪਣ ਨਾਲ ਸੁਸ਼ਮਾ ਸਵਰਾਜ ਦੇ ਭਾਰਤੀ ਰਾਜਨੀਤੀ ਚ ਇੱਕ ਵਿਲੱਖਣ ਸਥਾਨ ਪ੍ਰਾਪਤ ਕੀਤਾ ਹੈ।

ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰਾਸਤਰਾ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਉਮਾ ਸ਼ੰਕਰ ਸਿੰਘ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ 55 ਸਾਲ ਦੇ ਸਨ ਤੇ ਨਵੀਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦਿਮਾਗ ਦੇ ਟਿਊਮਰ ਦਾ ਇਲਾਜ ਕਰਵਾ ਰਹੇ ਸਨ। ਉਮਾ ਸ਼ੰਕਰ ਸਿੰਘ 403 ਮੈਂਬਰੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚ ਬਸਪਾ ਦੇ ਇਕਲੌਤੇ ਵਿਧਾਇਕ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਉਮਾ ਸ਼ੰਕਰ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ ਤੇ ਹੋਰਨਾਂ ਕਈ ਸੂਬਿਆਂ ਚ ਅੱਜ ਭਾਰੀ ਬਾਰਿਸ਼ ਹੋਣ ਬਾਰੇ ਪੇਸ਼ੀਨਗੋਈ ਕੀਤੀ ਹੈ। ਇਸੇ ਦੌਰਾਨ ਪੰਜਾਬ ਦੇ ਜਲੰਧਰ ਤੇ ਮੋਹਾਲੀ ਸਮੇਤ ਹੋਰਨਾਂ ਕਈ ਥਾਵਾਂ ਤੇ ਬਦਲਵਾਈ ਬਣੀ ਹੋਈ ਹੈ ਤੇ ਮੀਂਹ ਵੀ ਪਿਆ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੂਬੇ ਦੇ ਕੁਝ ਹਿੱਸਿਆਂ ਚ ਲਗਾਤਾਰ ਮੀਂਹ ਪੈਣ ਦੀ ਚੇਤਾਵਨੀ ਦੇ ਮੱਦੇਨਜ਼ਰ ਸਬੰਧਤ ਵਿਭਾਗਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਨੇ। ਅਮਰੀਕਾ ਵਿਚ ਵਿਸ਼ਵ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਤੇ ਟੀ ਧਰਨੀਧਰ ਅਤੇ ਡਿਸਕਸ ਥਰੋ ਚ ਅਮਾਨਤ ਕੰਬੋਜ ਫਾਈਨਲ ਦੌਰ ਵਿਚ ਪਹੁੰਚ ਗਏ ਨੇ ਤੇ ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਨੀਟ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਅੱਜ ਵਾਰ ਵਾਰ ਵਿਘਨ ਪਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਚ ਰੱਖਿਆ ਮੰਤਰਾਲੇ ਲਈ ਸੰਸਦੀ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤੋਂ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਫਾਇਦਾ ਹੋਇਐ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉੱਤਰਾਖੰਡ ਸਮੇਤ ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਅਤੇ ਵਿਸ਼ਵ ਅਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਚ ਭਾਰਤੀ ਜੈਵਲਿਨ ਥਰੋਅਰ ਆਸ਼ੀਸ਼ ਯਾਦਵ ਅਤੇ ਟੀ ਧਰਨੀਧਰ ਤੇ ਡਿਸਕਸ ਥਰੋ ਚ ਅਮਾਨਤ ਕੰਬੋਜ ਫਾਈਨਲ ਦੌਰ ਵਿਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।